ਵਾਹਿਗੁਰੂ ਕਮਾਲੇ ਕਰੀਮ ਬਖਸ਼ਾਂ ਦੇ ਭੰਡਾਰ ਰਹਿਮਤਾਂ ਦੇ ਸਾਗਰ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ, ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਜੀ। ਭਾਗਾਂ ਵਾਲਿਓ, ਤੁਸੀਂ ਆਪਣੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰ ਦੇ ਵਿੱਚ ਆਉਣ ਦੀ ਖੇਚਲ ਕਰਦੇ ਹੋ, ਇੱਕ ਚੰਗੀ ਪਿਰਤ ਪਾ ਰਹੇ ਹੋ। ਅੱਜ ਦੇ ਅਜੋਕੇ ਸਮੇਂ ਦੇ ਵਿੱਚ ਗੁਰੂ ਪਿਆਰਿਓ, ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਜਿੰਨਾ ਵੱਧ ਤੋਂ ਵੱਧ ਹੋ ਸਕੇ ਜਿੱਥੇ ਅਸੀਂ ਆਪ ਗੁਰੂ ਘਰ ਦੇ ਵਿੱਚ ਉਹਨੇ ਇੱਥੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਇਆ ਕਰੀਏ। ਦਾਤ ਦਿੰਦੇ ਹਾਂ ਜਿਹੜੀਆਂ ਸਤਿਕਾਰਯੋਗ ਭੈਣਾਂ ਵੀਰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹੋ। ਸਤਸੰਗ ਜੀ, ਇਸ ਕਲਯੁੱਗ ਦੇ ਸਮੇਂ ਦੇ ਅੰਦਰ ਇੱਕੋ ਇੱਕ ਇਹ ਪਾਕ ਪਵਿੱਤਰ ਅਸਥਾਨ ਹੈ ਸਾਡਾ, ਇਹ ਗੁਰੂ ਘਰ ਸਾਡਾ, ਇਹ ਕਾਬਾ ਹੈ ਜਿੱਥੇ ਸਾਡੇ ਬੱਚੇ ਬੁਰੀਆਂ ਆਦਤਾਂ ਤੋਂ ਬਚ ਸਕਦੇ ਨੇ, ਕੋਈ ਚੰਗੀ ਗੱਲ ਗ੍ਰਹਿਣ ਕਰ ਸਕਦੇ ਨੇ। ਨਹੀਂ ਤੇ ਅੱਜ ਦੇ ਹਾਲਾਤ ਜਿਹੜੇ ਬਣੇ ਪਏ ਹਨ, ਹਰ ਬੰਦੇ ਨੂੰ ਫਿਕਰ ਹੈ ਇਸ ਗੱਲ ਦਾ, ਹਰ ਧੀ ਪੁੱਤ ਵਾਲੇ ਨੂੰ ਫਿਕਰ ਹੈ ਕਿ ਅੱਜ ਸਾਡੀ ਨੌਜਵਾਨ ਪੀੜ੍ਹੀ ਕਿੱਧਰਲੇ ਪਾਸੇ ਨੂੰ ਤੁਰ ਗਈ। ਧਰਮ ਦਾ ਇੰਨਾ ਪ੍ਰਚਾਰ ਹੋ ਰਿਹਾ ਹੈ, ਕੋਈ ਧਰਮ ਦੀ ਜੇ ਆਪਾਂ ਗੱਲ ਕਰੀਏ ਵੀ ਪ੍ਰਚਾਰਕ ਪ੍ਰਚਾਰ ਨਹੀਂ ਕਰ ਰਹੇ, ਹੁਣ ਗੁਰੂ ਪਿਆਰਿਓ ਪ੍ਰਚਾਰ ਕਿੱਥੇ ਜਾ ਕੇ ਘਰਾਂ ਦੇ ਵਿੱਚ ਤੇ ਪ੍ਰਚਾਰ ਕਰਨ ਨੂੰ ਜਾ ਕੇ ਰਹੇ, ਇੱਥੇ ਆ ਕੇ ਆਹੀ ਪਲੇਟਫਾਰਮ ਹੈ ਸਾਡੇ ਪ੍ਰਚਾਰਕਾਂ ਦੇ ਕੋਲ, ਇਹ ਗੁਰੂ ਘਰ ਹੀ ਇੱਕ ਪਲੇਟਫਾਰਮ ਹੈ ਜਿੱਥੇ ਅਸੀਂ ਰੱਬ ਦੀ ਗੱਲ ਕਰ ਸਕਦੇ, ਆਪਣੇ ਇਤਿਹਾਸ ਦੀ, ਆਪਣੇ ਵੱਡਿਆਂ ਦੀਆਂ ਬਾਤਾਂ ਪਾ ਸਕਦੇ ਹਾਂ। ਪਰ ਜੇ ਇੱਥੇ ਕੋਈ ਆਉਣ ਲਈ ਤਿਆਰ ਨਾ ਹੋਵੇ ਤੇ ਫਿਰ ਅਸੀਂ ਕਿੱਥੇ ਜਾ ਕੇ, ਕਿਹਨੂੰ ਜਾ ਕੇ ਇਤਿਹਾਸ ਸੁਣਾਉਣ ਦਾ ਯਤਨ ਕਰੀਏ। ਪਰ ਸਾਡੇ ਵਾਸਤੇ ਬੜੀ ਦੁੱਖਦਾਈ ਇਹ ਗੱਲ ਬਣੀ ਹੋਈ ਹੈ ਕਿ ਗੁਰੂ ਘਰ ਵੱਲ ਆਉਣਾ ਬੜਾ ਮੁਸੀਬਤ ਸਾਨੂੰ ਲੱਗਦਾ, ਗਲ ਗਲ ਪਾਣੀ ਆ ਜਾਂਦਾ ਜੇ ਕਿਤੇ ਗੁਰੂ ਘਰ ਦੇ ਵਿੱਚ ਆਉਣਾ ਪੈ ਜਾਵੇ। ਹੁਣ ਤੁਹਾਡੀ ਤੇ ਦਾਤ ਦਿੰਦੇ ਹਾਂ, ਤੁਸੀਂ ਤੇ ਰੁਟੀਨ ਦੇ ਨਾਲ ਗੁਰੂ ਘਰ ਦੇ ਵਿੱਚ ਆਉਣ ਵਾਲੇ ਹੋ। ਹੁਣ ਗੁਰੂ ਪਿਆਰਿਓ ਕਿਤੇ ਸੋਚ ਕੇ ਦੇਖੀਏ ਵੀ ਅੱਜ ਸਾਡੇ ਨਿਆਣੇ ਵਿਗੜਨ ਦਾ ਕਾਰਨ ਸ਼ਾਇਦ ਇਹੀ ਨਾ ਹੋਵੇ ਵੀ ਸਾਡੇ ਕੋਲ ਕਿਤੇ ਨਾ ਕਿਤੇ ਕੁਤਾਈ ਕੀਤੀ ਗਈ ਹੋਵੇ। ਅਸੀਂ ਇੱਜ਼ਤਾਂ ਵਾਲੇ ਹੁੰਦੇ ਸੀ, ਅਸੀਂ ਦੂਜਿਆਂ ਦੀਆਂ ਇੱਜ਼ਤਾਂ ਦੇ ਰਾਖੇ ਹੁੰਦੇ ਸੀ, ਔਰ ਕਿਤੇ ਸਾਡੇ ਬਜ਼ੁਰਗ ਤੁਰੇ ਜਾਂਦੇ ਹੁੰਦੇ ਸੀ ਤੇ ਸਾਡੀਆਂ ਇੱਕ ਕਹਾਵਤਾਂ ਬਣ ਗਈਆਂ ਸੀ, ਮੋੜੀ ਬਾਬਾ ਕੱਛ ਵਾਲਿਆ ਰੰਨ ਗਈ ਬਸਰੇ ਨੂੰ ਗਈ। ਅਸੀਂ ਲੋਕਾਂ ਦੀਆਂ ਇੱਜ਼ਤਾਂ ਬਚਾ ਬਚਾ ਕੇ ਉਹਨਾਂ ਦੇ ਘਰੀ ਛੱਡਦੇ ਆਉਂਦੇ ਸੀ ਤੇ ਗੁਰੂ ਪਿਆਰਿਓ ਸੱਚ ਜਾਣਿਓ ਅੱਜ ਚਿੱਟੀਆਂ ਦਾੜੀਆਂ ਵਾਲੇ ਸਰਦਾਰ ਉਹਨਾਂ ਦੇ ਮਨ ਦੇ ਅੰਦਰ ਤੌਖਲਾ ਹੀ ਬਣਿਆ ਰਹਿੰਦਾ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਗਏ ਆ, ਕਿਤੇ ਸਾਡੀ ਇੱਜ਼ਤ ਨੂੰ ਕੋਈ ਉਦਾਂ ਦੀ ਆਂਚ ਨਾ ਆ ਜਾਵੇ। ਹੁਣ ਗੁਰੂ ਪਿਆਰਿਓ ਹੋਰ ਕੀ ਕਿਰਿਆ ਹੈ, ਅਸੀਂ ਇੱਜ਼ਤਾਂ ਵਾਲੇ ਸੀ ਕਦੀ ਸਾਡੇ ਬੱਚੇ, ਔਰ ਜਦੋਂ ਅਸੀਂ ਬੱਚੇ ਸੀ ਅਸੀਂ ਆਪਣੇ ਮਾਪਿਆਂ ਦੇ ਪੁੱਛਿਆਂ ਬਗੈਰ ਸਾਹ ਨਹੀਂ ਸੀ ਲੈਂਦੇ। ਇਸ ਵੇਲੇ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਆ ਸਰਦਾਰ, ਕਿਤੇ ਸੋਚ ਕੇ ਦੇਖਣ ਉਹਨਾਂ ਦੇ ਉੱਤੇ ਕਿੰਨਾ ਕਾਬੂ ਹੁੰਦਾ ਸੀ ਆਪਣੇ ਮਾਪਿਆਂ ਦਾ। ਔਰ ਜਦੋਂ ਅੱਜ ਦੇਖਦੇ ਹਾਂ, ਅੱਜ ਦੇ ਬੱਚਿਆਂ ਵੱਲ ਦੇਖਦੇ ਹਾਂ ਤੇ ਗੁਰੂ ਪਿਆਰਿਓ ਸ਼ਰੇਆਮ ਸਾਡੀਆਂ ਇੱਜ਼ਤਾਂ ਦਾ ਉਹ ਖਲਲ ਉਡਾ ਰਹੇ ਨੇ। ਅਸੀਂ ਮੈਂ ਫਿਰ ਬੇਨਤੀ ਕਰਾਂ ਕਿ ਇਹਨਾਂ ਵਿਦੇਸ਼ਾਂ ਦੇ ਵਿੱਚ ਆ ਕੇ ਜਿੱਥੇ ਸਾਨੂੰ ਪੈਸਾ ਮਿਲਿਆ, ਸੁੱਖ ਸਹੂਲਤਾਂ ਮਿਲੀਆਂ, ਉੱਥੇ ਇੱਜ਼ਤਾਂ ਵੱਲੋਂ ਸਾਡੇ ਹੱਥ ਖਾਲੀ ਹੋ ਗਿਆ ਥੋੜ੍ਹਾ ਜਿਹਾ। ਕੌਣ ਤੁਸੀਂ ਸੋਚੋਗੇ ਕਿਵੇਂ ਅੱਜ ਉਹ ਕਰਮਾਂ ਵਾਲੇ ਮਾਪੇ ਹੋਣਗੇ ਕਿ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਦੇ ਆਖੇ ਲੱਗਦੇ ਆ। ਨਹੀਂ ਤੇ ਗੁਰੂ ਪਿਆਰਿਓ ਅੱਜ ਸਾਡੇ ਨੌਜਵਾਨ, ਅੱਜ ਨੌਜਵਾਨ ਸਾਡੇ ਗੋਰੀਆਂ ਨਾਲ ਵਿਆਹ ਕਰਵਾਈ ਫਿਰਦੇ, ਧੀਆਂ ਸਾਡੀਆਂ ਕਾਲਿਆਂ ਨਾਲ ਤੁਰੀਆਂ ਫਿਰਦੀਆਂ, ਆਹ ਸਾਡੀ ਇੱਜ਼ਤ ਆ ਗੁਰੂ ਪਿਆਰਿਓ। ਅਸੀਂ ਇੱਜ਼ਤਾਂ ਵਾਲੇ ਹੁੰਦੇ ਸੀ, ਪਰ ਸਮਾਜ ਨੂੰ ਕੌਣ ਦੱਸੇ ਅੱਜ ਕਿਹੜਾ ਗੁਰੂ ਪਿਆਰਿਓ ਬੁਰਾ ਬਣਨ ਦਾ, ਕੌਣ ਗਿਉਤਨ ਕਰੇ ਵੀ ਸਾਡਾ ਤਾਂ ਮਤਲਬ ਹੈ ਅਸੀਂ ਤੇ ਪ੍ਰਸ਼ਾਦਾ ਪਾਣੀ ਛਕਣਾ, ਅਸੀਂ ਤੇ ਪੈਸੇ ਇਕੱਠੇ ਕਰਨੇ ਆ। ਗੁਰੂ ਪਿਆਰਿਓ ਗੱਲਾਂ ਕਹਿਣੀਆਂ ਪੈਣੀਆਂ, ਸਾਡੇ ਨਿਆਣਿਆਂ ਨੂੰ ਦੱਸਣਾ ਪੈਣਾ ਵੀ ਅਸੀਂ ਇੱਜ਼ਤਾਂ ਵਾਲੇ ਹੁੰਦੇ ਸੀ, ਔਰ ਜਿਸ ਜਗ੍ਹਾ ਦੇ ਉੱਤੇ ਸਾਡੇ ਬਜ਼ੁਰਗ ਚਿੱਟੀਆਂ ਦਾੜੀਆਂ ਵਾਲੇ ਰਿਸ਼ਤੇ ਕਰ ਦਿੰਦੇ ਸੀ ਉਹ ਅਖੀਰ ਤੱਕ ਨਿਭਦੇ ਹੁੰਦੇ ਸੀ, ਮਰ ਜਾਂਦਾ ਸੀ ਬੰਦਾ ਉਹ ਰਿਸ਼ਤਿਆਂ ਦੇ ਵਿੱਚ, ਕਦੀ ਕੋਈ ਤੋਟ ਨਹੀਂ ਸੀ ਆਉਂਦੀ ਹੁੰਦੀ।
ਹੁਣ ਆਪਣੇ ਬੱਚੇ ਆਪਣੀ ਮਰਜ਼ੀਆਂ ਨਾਲ ਜੇ ਭਾਵੇਂ ਕਰਾਉਂਦੇ ਆ ਪਰ ਫਿਰ ਵੀ ਡਰ ਲੱਗਦਾ ਰਹਿੰਦਾ, ਆਪਣੀ ਮਰਜ਼ੀ ਨਾਲ ਕਰਾਈ ਕਰਾਉਂਦੇ ਆ ਅਤੇ ਫਿਰ ਵੀ ਚੌਥੇ ਕੁ ਦਿਨ ਤਲਾਕ ਲੈਣ ਲਈ ਤੁਰੇ ਫਿਰਦੇ ਆ। ਇਹ ਉਹਦਾ ਕਾਰਨ ਇਹੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਲੈ ਕੇ ਨਹੀਂ ਆਏ, ਸਿਰਫ ਉੱਦਣ ਲੈ ਕੇ ਆਏ ਹਾਂ ਜਿੱਦਣ ਆਨੰਦ ਕਾਰਜ ਹੁੰਦਾ ਹੈ ਅਤੇ ਉੱਦਣ ਫਿਰ ਬੈਠਿਆਂ ਕੋਲ ਉੱਠ ਨਹੀਂ ਹੁੰਦਾ, ਚੌਂਕੜੀ ਮਾਰ ਲੈਂਦੇ ਹੁੰਦੇ ਆ। ਅਸੀਂ ਤਾਂ ਇੱਥੇ ਰੋਜ਼ ਦੇਖਦੇ ਹਾਂ ਜਿਹੜੇ ਹਾਲਾਤ ਬਣੇ ਹੋਏ ਆ ਸਾਡੇ। ਹੁਣ ਜੇ ਉਹ ਨੌਜਵਾਨ ਗੁਰੂ ਘਰ ਦੇ ਵਿੱਚ ਆਉਂਦੇ ਹੋਣ ਅਤੇ ਘੰਟਾ ਕੁ ਆ, ਤੁਸੀਂ ਹੁਣ ਭਾਵੇਂ ਸਰਦਾਰ ਜੀ ਬੈਠੇ ਆ, 3 ਘੰਟੇ ਚੌਂਕੜੀ ਮਰਵਾ ਲਓ ਤਾਂ ਕਿ ਉਹ ਚੱਲਿਆ। ਪਰ ਨਹੀਂ, ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਆਉਣਾ ਹੀ ਨਹੀਂ ਨਾ, ਉਹਨਾਂ ਵਾਸਤੇ 15-20 ਮਿੰਟ ਚੌਕੜੀ ਮਾਰ ਕੇ ਬੜਾ ਮੁਸੀਬਤ ਬਣ ਜਾਂਦੀ ਹੈ। ਗੁਰੂ ਮਹਾਰਾਜ ਕਿਰਪਾ ਕਰੇ ਇਹ ਆਪਣੇ ਬੱਚਿਆਂ ਨੂੰ ਗੁਰੂ ਘਰ ਵਿੱਚ ਆਉਣ ਦੀ ਇੱਕ ਜਾਗ, ਇੱਕ ਪਿਰਤ ਲੱਗ ਜਾਵੇ, ਇੱਕ ਇਹ ਇਸ ਆਉਣ ਵਾਲੇ ਟਾਈਮ ਵਿੱਚ ਚੰਗਾ ਸੰਕੇਤ ਮਿਲ ਸਕਦਾ ਹੈ ਸਾਨੂੰ। ਸੋ ਆਓ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰੀਏ। ਸੁਲਤਾਨਪੁਰ ਦੀ ਗੱਲ ਹੈ, ਉੱਥੇ ਗੁਰਦੁਆਰਾ ਮਹਾਨ ਸਤਿਗੁਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬੇਰ ਸਾਹਿਬ ਬਣਿਆ। ਜੇ ਕੋਈ ਤੁਹਾਡੇ ਉੱਥੇ ਕਪੂਰਥਲਾ ਸੁਲਤਾਨਪੁਰ ਉੱਥੇ ਜਲੰਧਰ ਏਰੀਏ ਦਾ ਹੋਵੇਗਾ ਤੇ ਜ਼ਰੂਰ ਦਰਸ਼ਨ ਦਾਰੇ ਕਰਨ ਵਾਸਤੇ ਗਏ ਹੋਣੇ ਆ। ਮੈਂ ਬੇਨਤੀ ਕੀਤੀ ਸੀ, ਸੁਲਤਾਨਪੁਰ ਦੀਆਂ ਬੇਅੰਤ ਘਟਨਾਵਾਂ ਨੇ। ਮੈਂ ਇੱਕ ਘਟਨਾ ਦਾ ਤੁਹਾਡੇ ਨਾਲ ਗੁਰੂ ਮਹਾਰਾਜ ਜੀ ਦੇ ਜੀਵਨ ਦੀ ਸਾਂਝ ਕਰਾਂ। ਭਾਈ ਭਗੀਰਥ ਜੀ ਲੋਹੀਆਂ ਦੇ ਮਲਸੀਆਂ ਦੇ ਰਹਿਣ ਵਾਲੇ ਸਨ। ਪਿੰਡ ਡੱਲਾ ਹੈ, ਡੱਲੇ ਤੋਂ ਅੱਗੇ ਮਲਸੀਆਂ ਆ ਜਾਂਦਾ ਹੈ। ਜਲੰਧਰ ਤੋਂ ਮੋਗੇ ਨੂੰ ਜਾਣ ਵਾਲੀ ਸ਼ਾਹੀ ਸੜਕ ਦੇ ਉੱਤੇ ਇਹ ਨਗਰ ਆਉਂਦਾ, ਕਸਬਾ, ਕਾਫੀ ਤਰੱਕੀ ਕੀਤੀ ਹੈ ਔਰ ਇਹ ਦੇਵੀ ਦੇ ਉਪਾਚਕ ਸਨ। ਹੁਣ ਗੁਰੂ ਪਿਆਰਿਓ ਉਹਨਾਂ ਸਮਿਆਂ ਦੇ ਵਿੱਚ ਇੱਦਾਂ ਹੀ ਸੀ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਜਿਹੜਾ ਸਿੱਖੀ ਦਾ ਬੂਟਾ ਲਾਇਆ, ਸਿੱਖ ਧਰਮ ਦੁਨੀਆਂ ਦੇ ਉੱਤੇ ਲੈ ਕੇ ਆਉਂਦਾ, ਤਦ ਲੋਕ ਸਿੱਖੇ ਸਿੱਖ ਬਣਿਆ। ਨਹੀਂ ਤਾਂ ਹਿੰਦੂ ਲੋਕ ਦੇਵੀਆਂ ਦੀ ਪੂਜਾ ਹੀ ਕਰਦੇ ਸੀ, ਪੱਥਰਾਂ ਦੀ ਪੂਜਾ ਕਰਦੇ ਹੁੰਦੇ ਸੀ। ਹੁਣ ਇੱਥੋਂ ਤੱਕ ਕਿ ਬਾਬਾ ਲਹਿਣਾ ਜੀ ਗੁਰੂ ਸਾਹਿਬ ਵੰਡ ਤੋਂ ਪਹਿਲਾਂ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ, ਉਹ ਵੀ ਤਾਂ ਇੱਕ ਦੇਵੀ ਦੇ ਉਪਾਚਕੀ ਸਨ ਨਾ। ਬਾਬਾ ਅਮਰਦਾਸ ਜੀ ਮਹਾਰਾਜ ਉਹ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ। ਸਤਿਗੁਰਾਂ ਦੀ ਰਹਿਮਤ ਹੁੰਦੀ ਹੈ, ਦੇਵੀ ਦੇ ਉਪਾਚਕ। ਤੇ ਸਤਸੰਗ ਜੀ ਕਹਿੰਦੇ ਕੋਈ ਐਸੀ ਲਗਨ ਲੱਗੀ ਹੈ, ਇਹਨੂੰ ਅੰਦਰੋਂ ਆਵਾਜ਼ ਆਈ, ਸੱਜਣਾ ਕੀ ਪੱਥਰ ਪੂਜ ਪੂਜ ਕੀ ਲੱਭਣਾ ਤੈਨੂੰ, ਇਹਨੇ ਦੇਵੀ ਦੇ ਦਰ ਤੋਂ ਤੈਨੂੰ ਕੁਛ ਨਹੀਂ ਮਿਲਣਾ। ਹੁਣ ਗੁਰੂ ਪਹਿਲਾਂ ਕਿਸੇ ਦੇ ਧਰਮ ਬਾਰੇ ਅਸੀਂ ਕੋਈ ਗੱਲ ਨਹੀਂ, ਅਸੀਂ ਇਤਿਹਾਸਕ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੁਪਨਾ ਆਉਂਦਾ ਹੈ ਕਿ ਸੱਜਣਾ ਜੇ ਮਨ ਦੀ ਸ਼ਾਂਤੀ ਚਾਹੁੰਦਾ ਹੈ ਨਾ, ਭਾਈ ਭਗੀਰਥ ਜੀ ਬਾਰੇ ਜੇ ਮਨ ਦੀ ਸ਼ਾਂਤੀ ਚਾਹੁੰਦਾ ਹੈ ਤੇ ਆਹ ਤੇਰੇ ਲਾਗੇ ਸੁਲਤਾਨਪੁਰ ਆ, ਉੱਥੇ ਦੀਨ ਦੁਨੀ ਦੇ ਮਾਲਕ ਹਜੇ ਉਹ ਗੁਰੂ ਰੂਪ ਦੇ ਵਿੱਚ ਪ੍ਰਗਟ ਨਹੀਂ ਹੋਏ, ਜਾ ਉਹਨਾਂ ਦੇ ਦਰਸ਼ਨ ਕਰ ਔਰ ਤੇਰਾ ਜਨਮ ਮਰਨ ਕੱਟਿਆ ਜਾ ਸਕਦਾ। ਭਾਈ ਭਗੀਰਥ ਕੋਲ ਰਿਹਾ ਨਾ ਗਿਆ, ਦੇਵੀ ਦੇ ਮੰਦਰ ਵੱਲ ਨੂੰ ਜਾ ਰਿਹਾ ਸੀ, ਉੱਥੋਂ ਹੀ ਸੁਲਤਾਨਪੁਰ ਵੱਲ ਨੂੰ ਮੁੜ ਪਿਆ। ਤੇ ਧੰਨ ਗੁਰੂ ਨਾਨਕ ਮਹਾਰਾਜ ਉਸ ਵੇਲੇ ਜਦੋਂ ਸੁਲਤਾਨਪੁਰ ਆਉਂਦਾ ਹੈ ਨਾ ਤੇ ਮੋਦੀ ਖਾਨੇ ਦੇ ਅੰਦਰ ਮੋਦੀ ਬਣ ਕੇ ਤੇ ਤੋਲ ਰਹੇ ਸਨ, ਤੋਲਿਆ ਦਾ ਕੰਮ ਕਰਦੇ ਸਨ ਔਰ ਉਹ ਲੈਣ ਦੇਣ ਕਰਿਆ ਕਰਦੇ ਸਨ। ਹੁਣ ਗੁਰੂ ਪਿਆਰਿਓ ਅੰਦਰੋਂ ਆਵਾਜ਼ ਆਈ ਸੀ ਕਿ ਧੰਨ ਗੁਰੂ ਨਾਨਕ ਮਹਾਰਾਜ ਕਲਯੁੱਗ ਦੇ ਤਾਰਨਹਾਰ ਨੇ, ਉਹਨਾਂ ਦੇ ਚਰਨ ਪਰਸ ਜਾ ਕੇ ਗੁਰੂ ਮਹਾਰਾਜ ਆਪਣੇ ਨਿੱਤ ਦੇ ਕਾਰ ਵਿਹਾਰ ਅਨੁਸਾਰ ਕੰਮ ਕਰ ਰਹੇ ਨੇ ਤੇ ਭਾਈ ਭਗੀਰਥ ਆਏ ਉਹਨਾਂ ਦੇ ਚਰਨਾਂ ਨਾਲ ਲਿਪਟ ਗਏ। ਤੇ ਗੁਰਦੇਵ ਪਾਤਸ਼ਾਹ ਦੇਖਦੇ ਆ ਵੀ ਪ੍ਰੇਮ ਵਾਲਾ ਕੋਈ ਆਇਆ, ਚਰਨ ਛੱਡ ਦੇਗਾ, ਕਿੰਨਾ ਚਿਰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਲਿਪਟਿਆ ਰਿਹਾ। ਔਰ ਗੁਰਦੇਵ ਪਾਤਸ਼ਾਹ ਕਹਿੰਦੇ ਹੋ ਗੁਰਸਿੱਖਾ, ਉਹ ਭਾਈ ਗੁਰਸਿੱਖਾ ਛੱਡ ਛਾਡੇ ਚਰਨ ਕੀ ਲੈਣਾ ਤੂੰ। ਤੇ ਗੁਰੂ ਪਿਆਰਿਓ ਫਿਰ ਸਾਰੀ ਵਾਰਤਾ ਦੱਸਦਾ, ਦੀਨ ਦੁਨੀ ਦੇ ਮਾਲਕਾ ਮੈਂ ਭਟਕਦਾ ਫਿਰਦਾ ਸਾਂ ਔਰ ਮੈਨੂੰ ਮੇਰੇ ਅੰਦਰੋਂ ਆਵਾਜ਼ ਆਈ ਹੈ ਕਿ ਤੁਸੀਂ ਇਸ ਕਲਯੁੱਗ ਦੇ ਤਾਰਨਹਾਰ ਹੋ, ਇਸ ਦੁਨੀਆਂ ਦੇ ਉੱਤੇ ਆਏ ਹੋ ਪਾਪੀ ਜੀਵਾਂ ਦਾ ਉਧਾਰ ਕਰਨ ਵਾਸਤੇ, ਹੁਣ ਮੈਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਨੇ ਉਹਦੇ ਮੋਢੇ ਉੱਤੇ ਹੱਥ ਰੱਖਿਆ, ਪ੍ਰੇਮ ਕੀਤਾ ਔਰ ਨਾਮ ਜਪਣ ਦੀ ਸਤਿਗੁਰਾਂ ਨੇ ਯੁਕਤੀ ਦੱਸੀ ਹੈ। ਕਿਰਤ ਕਰਿਆ ਕਰ, ਸੱਚ ਦੀ ਕਿਰਤ ਕਰਿਆ ਕਰ, ਵੰਡ ਕੇ ਛਕਿਆ ਕਰ, ਨਾਮ ਜਪਿਆ ਕਰ। ਇਹ ਗੁਰੂਦੇਵ ਪਾਤਸ਼ਾਹ ਇਹਨੂੰ ਉਪਦੇਸ਼ ਦਿੰਦੇ ਨੇ। ਹੁਣ ਇੱਥੇ ਕੁਝ ਦਿਨ ਇੱਥੇ ਰਹਿੰਦਾ ਹੈ, ਫਿਰ ਮਲਸੀਆਂ ਚ ਆਉਂਦਾ। ਹੁਣ ਇਹਨੇ ਗੁਰੂਦੇਵ ਪਾਤਸ਼ਾਹ ਨੂੰ ਪ੍ਰਗਟ ਕਰ ਦਿੱਤਾ ਗੁਰੂ ਗੁਰੂ ਆ ਕੇ। ਹੁਣ ਦੁਨੀਆਂ ਦੇ ਵਿੱਚ ਗੁਰਦੇਵ ਪਾਤਸ਼ਾਹ ਪ੍ਰਗਟ ਹੋ ਗਏ ਸਨ, ਬੇਬੇ ਨਾਨਕੀ ਜੀ, ਰਾਏ ਬੁਲਾਰ ਜੀ ਔਰ ਉਸ ਤੋਂ ਬਾਅਦ ਦਾ ਗੁਰਸਿੱਖ ਮਹਾਨ ਗੁਰਸਿੱਖ ਭਾਈ ਭਗੀਰਥ ਜੀ ਬਣਦੇ ਨੇ। ਤੇ ਗੁਰੂ ਪਿਆਰਿਓ ਇੱਕ ਦਿਨ ਭਾਈ ਮਰਦਾਨਾ ਜੀ ਆਉਂਦੇ ਨੇ ਤਲਵੰਡੀ ਤੋਂ, ਗੁਰਦੇਵ ਪਾਤਸ਼ਾਹ ਦੇ ਆ ਕੇ ਚਰਨਾਂ 'ਚ ਬੇਨਤੀ ਕਰਦੇ। ਗੁਰਦੇਵ ਪਾਤਸ਼ਾਹ ਤੁਸੀਂ ਆਖਿਆ ਕਰਦੇ ਸੀ ਮਰਦਾਨਿਆਂ ਕਿਤੇ ਕਿਸ ਚੀਜ਼ ਦੀ, ਹੁਣ ਉਸ ਇਹ ਟੋਪਿਕ ਉਸੇ ਨਾਲ ਹੀ ਜੁੜਦਾ ਹੈ, ਭਾਈ ਭਗੀਰਥ ਦੇ ਨਾਲ ਹੀ ਇਹ ਗੱਲ ਜੁੜਨੀ ਆ।
ਤੇ ਕਹਿੰਦੇ ਸੀ ਵੀ ਮਹਾਰਾਜ ਤੁਸੀਂ ਆਖਿਆ ਕਰਦੇ ਸੀ ਮਰਦਾਨਿਆਂ ਕਿਤੇ ਲੋੜ ਹੋਵੇ ਤੇ ਦੱਸ ਦੇਈਂ ਆਪਾਂ ਤੇਰੇ ਨਾਲ ਦਿਨ ਰਾਤ ਖੜੇ ਆ। ਤੇ ਗੁਰਦੇਵ ਪਾਤਸ਼ਾਹ ਆਖਣ ਲੱਗੇ ਮਰਦਾਨਿਆਂ ਕਿਹੜੀ ਚੀਜ਼ ਦੀ ਲੋੜ ਪੈ ਗਈ, ਦੱਸ ਅਸੀਂ ਤੇਰੇ ਨਾਲ ਵਾਅਦਾ ਕੀਤਾ, ਤੇਰੇ ਨਾਲ ਹਮੇਸ਼ਾ ਅਸੀਂ ਖੜੇ, ਤੂੰ ਸਾਡਾ ਭਰਾ ਹੈ, ਤੂੰ ਸਾਡਾ ਭਾਈ ਆ, ਤੇਰੂੰ ਭਾਈ ਕਹਿ ਦਿੱਤਾ। ਕਹਿੰਦੇ ਗੁਰਦੇਵ ਪਾਤਸ਼ਾਹ ਧੀ ਮੁਟਿਆਰ ਹੋ ਗਈ, ਉਹਦੀ ਸ਼ਾਦੀ ਕਰਨੀ ਆ, ਕੁਛ ਸਮਾਨ ਚਾਹੀਦਾ। ਤੇ ਸਤਿਗੁਰ ਕਹਿੰਦੇ ਨੇ ਲਿਸਟ ਬਣਾ ਲਾ, ਜਿੰਨੇ ਪੈਸੇ ਚਾਹੀਦੇ ਆ ਉਹ ਤੈਨੂੰ ਅਸੀਂ ਦੇ ਦਿੰਦੇ ਹਾਂ, ਤੇ ਤੂੰ ਆ ਭਾਈ ਭਗੀਰਥ ਨੂੰ ਲੈ ਕੇ ਲਾਹੌਰ ਚੱਲਿਆ ਜਾ। ਹੁਣ ਇੱਕ ਦੀਵੇ ਤੋਂ ਦੀਵਾ ਕਿੱਦਾਂ ਜਗਦਾ ਹੈ, ਹੁਣ ਗੁਰੂ ਪਾਤਸ਼ਾਹ ਦੀਵੇ ਤੋਂ ਦੀਵਾ ਜਗਾਉਣ ਲੱਗੇ ਨੇ। ਹੁਣ ਗੁਰੂ ਮਹਾਰਾਜ ਚਾਹੁੰਦੇ ਸਨ ਕਿ ਹਰੇਕ ਜਗ੍ਹਾ ਦੇ ਉੱਤੇ ਭਾਵੇਂ ਅਸੀਂ ਨਹੀਂ ਜਾ ਸਕਦੇ, ਔਰ ਜਿੱਥੇ ਸਾਡਾ ਸਿੱਖ ਪੈਦਾ ਹੋ ਗਿਆ ਨਾ ਉਹ ਸਿੱਖੀ ਨੂੰ ਹੋਰ ਅਗਾਂਹ ਸਾਡਾ ਸਿੱਖ ਵਧਾਇਆ ਕਰੇ, ਅਸੀਂ ਦੀਵੇ ਤੋਂ ਦੀਵਾ ਜਗਾਉਣਾ ਚਾਹੁੰਦੇ ਹਾਂ। ਔਰ ਭਾਈ ਮਰਦਾਨਾ ਜੀ ਨੇ ਲਿਸਟ ਪਲਾਰੀ, ਗੁਰਦੇਵ ਪਾਤਸ਼ਾਹ ਨੇ ਮਾਇਆ ਦੇ ਦਿੱਤੀ ਹੈ, ਤੇ ਭਾਈ ਭਗੀਰਥ ਨੂੰ ਨਾਲ ਲੈ ਕੇ ਤੇ ਗੁਰੂ ਮਹਾਰਾਜ ਜੀ ਦੇ ਅਨਨ ਸਿੱਖ ਦੋਵੇਂ ਲਾਹੌਰ ਪਹੁੰਚ ਜਾਂਦੇ ਨੇ। ਔਰ ਇੱਥੇ ਹੈ ਇੱਕ ਦੁਕਾਨਦਾਰ ਭਾਈ ਮਨਸੁਖ, ਆਹ ਦੀਵਾ ਬਣਨ ਲੱਗਾ। ਹੁਣ ਇੱਥੇ ਮਨਸੁਖ ਹੈ, ਬੜਾ ਸ਼ਾਹੂਕਾਰ ਹੈ, ਬੜਾ ਕੁਛ ਹੈ ਉਹਦੇ ਕੋਲ, ਸਰਮਾਇਆ ਹੈ ਬੜਾ, ਵੱਡੀ ਸਾਰੀਆਂ ਦੁਕਾਨਾਂ ਉਹਦੀਆਂ, ਵਪਾਰ ਕਰਦਾ ਦੂਜੀਆਂ ਸਟੇਟਾਂ ਵਿੱਚ, ਬਾਹਰਲੇ ਦੇਸ਼ਾਂ ਵਿੱਚ ਜਾ ਜਾ ਕੇ ਵਪਾਰ ਕਰਦਾ। ਗੁਰਦੇਵ ਪਾਤਸ਼ਾਹ ਨੇ ਇਹਨਾਂ ਨੂੰ ਦੋਨਾਂ ਨੂੰ ਤੁਰਨ ਲੱਗਿਆਂ ਨੇ ਆਖ ਦਿੱਤਾ ਸੀ ਵੀ ਇੱਦਾਂ ਕਰਿਓ, ਆਹ ਸਮਾਨ ਲੈ ਕੇ ਇੱਕੋ ਹੀ ਰਾਤ ਲਾਹੌਰ ਰਹਿਣਾ, ਤੁਸੀਂ ਦੂਜੀ ਰਾਤ ਉੱਥੇ ਨਹੀਂ ਰਹਿਣਾ, ਵਾਪਸ ਆ ਜਾਣਾ ਆ। ਹੁਣ ਇਹਨਾਂ ਨੇ ਜਦੋਂ ਪਰਚੀ ਦਿੱਤੀ ਹੈ ਭਾਈ ਮਨਸੁਖ ਨੂੰ ਵੀ ਸੱਜਣਾ ਆਹ ਸਮਾਨ ਸਾਨੂੰ ਤਿਆਰ ਕਰ ਦੇ, ਤੇ ਉਹਨੇ ਸਮਾਨ ਦੀ ਪਰਚੀ ਪੜ੍ਹੀ ਹੈ, ਲਿਸਟ ਸਾਰੀ ਪੜ੍ਹ ਕੇ ਆਖਣ ਲੱਗਾ, ਕਹਿੰਦੇ ਬੈਠੋ ਕੋਈ ਗੱਲ ਨਹੀਂ, ਸਮਾਨ ਤੁਹਾਨੂੰ ਮਿਲ ਜਾਵੇਗਾ, ਤੇ ਆਹ ਜਿਹੜਾ ਇੱਕ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਚੂੜਾ ਆਖਿਆ ਨਾ, ਇਹਨੂੰ 2 ਦਿਨ ਲੱਗ ਜਾਣੇ ਆ। ਤੇ ਭਾਈ ਭਗੀਰਥ ਲੱਗ ਆਖ ਲੱਗੇ, ਕਹਿੰਦੇ ਨਹੀਂ ਸੱਜਣਾ, ਫੇਰ ਤੇ ਬੜੀ ਮੁਸ਼ਕਲ ਗੱਲ ਬਣ ਗਈ ਹੈ, ਸਾਡੇ ਗੁਰੂਦੇਵ ਪਾਤਸ਼ਾਹ ਨੇ ਆਖਿਆ, ਸਾਡੇ ਗੁਰੂ ਮਹਾਰਾਜ ਕਹਿਣ ਲੱਗੇ ਆ ਵੀ ਤੁਸੀਂ ਉੱਥੇ 2 ਰਾਤਾਂ ਨਹੀਂ ਇੱਕੋ ਹੀ ਰਾਤ ਰਹਿਣੀ ਆ, ਤੇ ਦੂਜੇ ਦਿਨ ਇੱਥੇ ਵਾਪਸ ਆਉਣਾ, ਰਸਤੇ ਵਿੱਚ 1-2 ਰਾਤਾਂ ਲੱਗ ਜਾਣੀਆਂ ਸਨ ਪਰ ਲਾਹੌਰ ਤੁਸੀਂ 1 ਰਾਤ ਤੋਂ ਵੱਧ ਨਹੀਂ ਰਹਿਣਾ। ਤੇ ਭਾਈ ਮਨਸੁਖ ਬੜੇ ਹੈਰਾਨ ਹੋਏ, ਕਹਿੰਦੇ ਕਲਯੁੱਗ ਦੇ ਵਿੱਚ ਇੱਦਾਂ ਦਾ ਕਿਹੜਾ ਬਾਬਾ ਆ ਗਿਆ, ਇੱਦਾਂ ਦਾ ਤੁਹਾਡਾ ਕਿਹੜਾ ਗੁਰੂ ਆ ਗਿਆ, ਬਥੇਰੇ ਠੱਗ ਤੁਰੇ ਫਿਰਦੇ ਆ, ਤੁਸੀਂ ਵੀ ਇੱਦਾਂ ਦੇ ਕਿਸੇ ਦੇ ਢਾਏ ਚੜ ਗਏ ਹੋਣੇ ਆ। ਤੇ ਭਾਈ ਭਗੀਰਥ ਜੀ ਆਖਣ ਲੱਗੇ, ਨਹੀਂ ਤੈਨੂੰ ਸਾਡੇ ਗੁਰੂ ਦਾ ਪਤਾ ਨਹੀਂ ਹੈ, ਅਸੀਂ ਉਹਨਾਂ ਦੇ ਹੁਕਮ ਮੰਨ ਕੇ ਆਏ ਹਾਂ, ਔਰ ਉਹਨਾਂ ਦਾ ਅਸੀਂ ਹੁਕਮ, ਜੇ ਅਸੀਂ ਉਹਨਾਂ ਦਾ ਹੁਕਮ ਟਾਲ ਦਿੱਤਾ ਤੇ ਅਸੀਂ ਪਾਪਾਂ ਦੇ ਭਾਗੀ ਬਣਾਂਗੇ। ਤੇ ਚਲੋ ਇਹਨੇ ਜੱਦੋ ਜਹਿਦ ਕਰਕੇ ਸਾਰਾ ਸਮਾਨ ਜਿਹੜਾ ਸੀ 1 ਰਾਤ ਦੇ ਵਿੱਚ ਤਿਆਰ ਕਰ ਦਿੱਤਾ, ਤੇ ਨਾਲ ਆਖ ਦਿੱਤਾ, ਕਹਿੰਦੇ ਸੱਜਣੋ ਜਦੋਂ ਤੁਸੀਂ ਗੁਰੂ ਨਾਨਕ ਦਾ ਨਾਂ ਲਿਆ ਤੇ ਮੇਰੇ ਦਿਲ ਨੂੰ ਵੀ ਮਰਜ਼ੀ ਖਿੱਚ ਲੱਗੀ ਹੈ, ਤੁਸੀਂ ਕਿਰਪਾ ਕਰੋਗੇ ਮੈਨੂੰ ਵੀ ਬਣਾ ਦਿਓਗੇ। ਤੇ ਭਾਈ ਭਗੀਰਥ ਜੀ ਆਖਣ ਲੱਗੇ, ਮਨਸੁਖ ਜੀ ਇਹ ਕਿਹੜੀ ਗੱਲ ਹੈ, ਗੁਰਦੇਵ ਪਾਤਸ਼ਾਹ ਉਹਦੇ ਚਰਨਾਂ ਦੇ ਵਿੱਚ ਜਿਹੜਾ ਮਰਜ਼ੀ ਜਾਵੇ, ਉੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਉੱਥੇ ਹਿੰਦੂ ਵੀ ਆਉਂਦੇ, ਉੱਥੇ ਮੁਸਲਮਾਨ ਵੀ ਆਉਂਦੇ, ਉੱਥੇ ਜੋਗੀ ਵੀ ਆਉਂਦੇ, ਉੱਥੇ ਸਾਰੇ ਹੀ ਆਉਂਦੇ ਨੇ, ਉਹ ਕਿਤੇ ਨਾ ਵਿਤਕਰਾ ਨਹੀਂ ਕਰਦੇ, ਉਹ ਖੁਦਾ ਦਾ ਰੂਪ ਹੈ, ਉਹ ਰੱਬ ਦਾ ਰੂਪ ਨੇ। ਹੁਣ ਗੁਰੂ ਪਿਆਰਿਓ ਹਲੇ ਦਰਸ਼ਨ ਨਹੀਂ ਸਨ ਕੀਤੇ, ਰਸਤੇ ਵਿੱਚ ਤੁਰੇ ਜਾਂਦੇ, ਵਾਹਿਗੁਰੂ ਦਾ ਸਿਮਰ ਕਰਦੇ, ਕਰਤਾਰ ਕਰਤਾਰ ਆਖਦੇ ਤੁਰੇ ਜਾਂਦੇ, ਤੇ ਨਾਲ ਭਾਈ ਮਨਸੁਖ ਕਹਿ ਦਿੰਦੇ ਨੇ, ਕਹਿੰਦੇ ਭਗੀਰਥ ਜੀ ਮੈਂ ਤਾਂ ਮੰਨਾਂਗਾ ਤੁਹਾਡੇ ਗੁਰਦੇਵ ਪਾਤਸ਼ਾਹ ਨੂੰ, ਮੈਂ ਹਲੇ ਦਰਸ਼ਨ ਨਹੀਂ ਕੀਤੇ, ਜੇ ਕਿਤੇ ਉਹ ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਦੇ ਦੇਣ ਤੇ ਫਿਰ ਮੈਂ ਮੰਨਾਂਗਾ ਵੀ ਵਾਕਿਆ ਹੀ ਇਸ ਕਲਯੁੱਗ ਦੇ ਤਾਰਕ ਨੇ, ਨਹੀਂ ਤਾਂ ਬਾਕੀ ਪਖੰਡੀ ਬਥੇਰੇ ਮਾਇਆ ਦੇ ਭੁੱਖੇ ਤੁਰੇ ਫਿਰਦੇ ਆ, ਇੱਦਾਂ ਦੇ ਤੇਰੇ ਗੁਰੂ ਹੋਣਗੇ। ਤੇ ਭਾਈ ਭਗੀਰਥ ਕਹਿੰਦੇ ਸੱਜਣਾ ਆਪਣੇ ਦਿਲ ਦੇ ਵਿੱਚ ਪਿਆਰ ਲੈ ਕੇ ਚੱਲੀ, ਮਨ ਵਿੱਚ ਪਿਆਰ ਹੋਵੇ, ਤੇਰੇ ਸ਼ਰਧਾ ਹੋਵੇ, ਮੈਂ ਸੱਚੇ ਸਤਿਗੁਰਾਂ ਦੇ ਚਰਨਾਂ ਵੱਲ ਨੂੰ ਚੱਲਿਆ ਤੇ ਮੇਰਾ ਦੀਨ ਦੁਨੀ ਦਾ ਮਾਲਕ ਘੱਟ ਘੱਟ ਕੇ ਅੰਤਰ ਕੀ ਜਾਣ ਦਿਆ। ਹੁਣ ਭਾਈ ਭਗੀਰਥ ਮਨਸੁਖ ਤੇ ਭਾਈ ਮਰਦਾਨਾ ਜੀ, ਇਹ ਤਿੰਨੇ ਹਸਤੀਆਂ ਗੁਰਦੇਵ ਪਾਤਸ਼ਾਹ ਦੇ ਕੋਲ ਪਹੁੰਚ ਗਈਆਂ, ਤੇ ਗੁਰਦੇਵ ਪਾਤਸ਼ਾਹ ਭਾਈ ਭਗੀਰਥ ਨੂੰ ਸੰਬੋਧਨ ਹੋ ਕੇ ਆਖਣ ਲੱਗੇ, ਕਹਿੰਦੇ ਭਗੀਰਥ ਜੀ ਚੰਗਾ ਕੀਤਾ ਤੁਸੀਂ ਮਨਸੁਖ ਨੂੰ ਨਾਲ ਲੈ ਆਇਓ, ਚੰਗਾ ਕੀਤਾ, ਇਹਦੇ ਨਾਲ ਵੀ ਸਾਡੀ ਬੜੀ ਸਾਂਝ ਹੈ, ਬੜੀ ਪੁਰਾਣੀ ਸਾਂਝ ਹੈ ਸਾਡੀ, ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਹਦੇ ਕੋਲੋਂ ਬੜੇ ਕਾਰਜ ਲੈਣੇ ਨੇ, ਇਹਨੇ ਸਾਡੇ ਸਿੱਖੀ ਦੇ ਬੜੇ ਕਾਰਜ ਸਵਾਰਨੇ ਨੇ, ਚੰਗਾ ਹੋਇਆ ਤੁਸੀਂ ਮਨਸੁਖ ਨੂੰ ਨਾਲ ਲਿਆਏ, ਤੇ ਆਪਣਾ ਨਾਮ ਸੁਣਦਿਆਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਢੇਰੀ ਹੋ ਪਿਆ, ਇਹ ਦਾਤਿਆ ਇਹ ਦੀਨ ਦੁਨੀ ਦੇ ਮਾਲਕਾ ਮੈਂ ਤੇਰੇ ਤੇ ਸ਼ੱਕ ਕਰਦਾ ਰਿਹਾ, ਮੈਨੂੰ ਮਾਫ ਕਰ ਦੀ। ਗੁਰੂ ਪਿਆਰੇ ਉਹ ਦੀਵੇ ਤੋਂ ਦੀਵਾ ਜਗ ਗਿਆ, ਪਿਆਰ ਬਣ ਗਿਆ, ਔਰ ਮਹਾਨ ਗੁਰਸਿੱਖ ਬਣਿਆ। ਆਉਣ ਵਾਲੇ ਟਾਈਮ ਦੇ ਵਿੱਚ ਇਹ ਇੱਕ ਵਪਾਰੀ ਸੀ,
ਇਹਦੇ ਜੀਵਨ ਦੀ ਮਹਾਨ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ। ਜਦੋਂ ਗੁਰਦੇਵ ਪਾਤਸ਼ਾਹ ਆਪਣੀ ਪਹਿਲੀ ਪ੍ਰਚਾਰਕ ਫੇਰੀ ਤੇ ਜਾਂਦੇ ਆ ਨਾ, ਔਰ ਉਦੋਂ ਇੱਕ ਬਹੁਤ ਮਹਾਨ ਘਟਨਾ ਵਾਪਰਦੀ ਆ, ਉਹ ਅੱਗੇ ਜਾ ਕੇ ਇਤਿਹਾਸ ਹੋਣਾ, ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹੁਣ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਗੁਰੂ ਮਹਾਰਾਜ ਇੱਥੇ ਜਦੋਂ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੁੰਦੇ ਆ ਨਾ, ਤੇ ਸੁਲਤਾਨਪੁਰ ਗੁਰਦੁਆਰਾ ਸੰਤ ਘਾਟ ਬਣਿਆ ਹੋਇਆ ਮੌਜੂਦ ਹੈ। ਉੱਥੇ ਚੜ੍ਹਦੇ ਪਾਸੇ ਇਸ ਬੇਰ ਸਾਹਿਬ ਗੁਰਦੁਆਰੇ ਤੋਂ ਚੜ੍ਹਦੇ ਪਾਸੇ ਵੱਲ ਨੂੰ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਗੁਰਦੇਵ ਪਾਤਸ਼ਾਹ ਸੁਲਤਾਨਪੁਰ ਦੀਆਂ ਕਬਰਾਂ ਦੇ ਵਿੱਚੋਂ ਪ੍ਰਗਟ ਹੋ ਕੇ ਤੇ ਆਪਣੀ ਰਸਨਾ ਦੇ ਵਿੱਚੋਂ ਆਖਦੇ ਨੇ, ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ। ਕਹਿੰਦੇ ਇਸ ਦੁਨੀਆਂ ਦੇ ਉੱਤੇ ਨਾ ਕੋਈ ਮੁਸਲਮਾਨ ਹੈ ਤੇ ਨਾ ਕੋਈ ਹਿੰਦੂ ਹੈ। ਇਸਲਾਮ ਦਾ ਰਾਜ ਹੋਵੇ ਤੇ ਉਹਨਾਂ ਦੇ ਗੜ ਦੇ ਵਿੱਚ ਇਹ ਗੱਲ ਕੋਈ ਦੂਜੇ ਧਰਮ ਵਾਲਾ ਆ ਕੇ ਤੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਤੇ ਹੁਣ ਗੁਰੂ ਪਿਆਰਿਓ, ਇਹ ਸਾਰੀ ਖਬਰ ਜਿਹੜੀ ਹੈ ਨਾ, ਕਾਜੀ ਨੂੰ ਪਤਾ ਲੱਗਦਾ ਹੈ ਤੇ ਕਾਜੀ ਗੁਰਦੇਵ ਪਾਤਸ਼ਾਹ ਦੇ ਕੋਲ ਕਬਰਾਂ ਦੇ ਵਿੱਚ ਆ ਜਾਂਦਾ, ਔਰ ਇੱਥੇ ਬੜੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ। ਹੁਣ ਕਾਜੀ ਦੀ ਤਸੱਲੀ ਗੁਰਦੇਵ ਪਾਤਸ਼ਾਹ ਕਰਾ ਦਿੰਦੇ ਨੇ ਤੇ ਹੁਣ ਕਾਜੀ ਦੇ ਰਾਹੀਂ ਇਹ ਸਾਰੀ ਖਬਰ ਜਿਹੜੀ ਹੈ ਦੌਲਤ ਖਾਂ ਲੋਧੀ ਤੱਕ ਪਹੁੰਚਦੀ ਹੈ ਤੇ ਕਾਜੀ ਬੜੀਆਂ ਚੜ੍ਹਾ ਕੇ ਗੱਲਾਂ ਕਰਦਾ ਹੈ, ਕਿਉਂਕਿ ਹਾਰ ਹੋ ਜਾਂਦੀ ਹੈ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਦੀ। ਹੁਣ ਬੜੀਆਂ ਉਤਰਾਅ ਚੜ੍ਹਾ ਕੇ ਗੱਲਾਂ ਕਰਦਾ ਹੈ ਕਿ ਵੇਖੋ ਆ ਤੁਹਾਡਾ ਮੋਦੀ, ਜਿਹਨੂੰ ਤੁਸੀਂ ਕਈ ਦਿਨਾਂ ਦੇ ਲੱਭਦੇ ਫਿਰਦੇ ਸੀ, ਸੁਲਤਾਨਪੁਰ ਦੀਆਂ ਕਬਰਾਂ ਵਿੱਚ ਆ ਕੇ ਬੈਠਾ ਤੇ ਬਿਲਕੁਲ ਸਾਡੇ ਵਰਖਿਲਾਫ ਬੋਲ ਰਿਹਾ ਹੈ। ਕਹਿੰਦਾ ਨਾ ਕੋਈ ਹਿੰਦੂ ਹੈ ਤੇ ਨਾ ਮੁਸਲਮਾਨ ਹੈ। ਉਹਦੀ ਪੇਸ਼ੀ ਕੀਤੀ ਜਾਵੇ, ਉਹਨੂੰ ਪੁੱਛਿਆ ਜਾਵੇ ਤੂੰ ਇਹ ਗੱਲ ਕਿਸ ਲਹਿਜੇ ਦੇ ਨਾਲ ਆਖ ਰਿਹਾ, ਤੇ ਗੁਰੂ ਪਿਆਰਿਓ ਦੌਲਤ ਖਾਂ ਆਖਰ ਨਵਾਬ ਸੀ ਇੱਥੇ ਦਾ, ਉਹਨੂੰ ਗੱਲ ਸੁਣਨੀ ਪੈਣੀ ਸੀ ਤੇ ਗੁਰਦੇਵ ਪਾਤਸ਼ਾਹ ਦੇ ਵੱਲ ਆਪਣੇ ਸਿਪਾਹੀ ਭੇਜਦਾ ਹੈ। ਆਖਣ ਲੱਗਾ ਹੈ ਵੀ ਜਾਓ ਗੁਰੂ ਨਾਨਕ ਨੂੰ ਸੱਦ ਕੇ ਲਿਆ ਕੇ ਆਓ, ਸਿਪਾਹੀ ਜਾ ਕੇ ਬੇਨਤੀ ਕਰਦੇ ਤੇ ਗੁਰੂ ਮਹਾਰਾਜ ਟਣਕਾ ਕੇ ਜਵਾਬ ਦੇ ਦਿੰਦੇ, ਕਹਿੰਦੇ ਦੌਲਤ ਖਾਂ ਲੋਧੀ ਨੂੰ ਜਾ ਕੇ ਕਹਿ ਦਿਓ ਤੇਰੇ ਨਾਲ ਹੁਣ ਸਾਡਾ ਕੋਈ ਵਾਸਤਾ ਨਹੀਂ ਰਹਿ ਗਿਆ, ਅਸੀਂ ਹੁਣ ਤੇਰੇ ਮੋਦੀ ਨਹੀਂ ਉਸ ਅਕਾਲ ਪੁਰਖ ਦੇ ਮੋਦੀ ਬਣ ਕੇ ਔਰ ਜਿਹੜੀ ਡਿਊਟੀ ਉਸ ਵਾਹਿਗੁਰੂ ਪਰਮਾਤਮਾ ਨੇ ਸਾਡੀ ਲਾਈ ਹੈ ਔਰ ਉਹ ਨਿਭਾਵਾਂਗੇ, ਬਾਕੀ ਤੇਰੇ ਮੋਦੀ ਖਾਨ ਵਿੱਚ ਤੇਰਾ ਹਿਸਾਬ ਕਿਤਾਬ ਅਸੀਂ ਪੂਰਾ ਕਰਕੇ ਆਏ ਹਾਂ। ਸੱਜਣਾ ਜੇ ਕੋਈ ਹਜੇ ਰਹਿੰਦਾ ਤੇ ਉਹ ਵੀ ਪੂਰਾ ਕਰ ਦੇਵਾਂਗੇ, ਹੁਣ ਤੂੰ ਜਿਹੜਾ ਮਰਜ਼ੀ ਮੋਦੀ ਰੱਖ ਲਾ, ਸਾਨੂੰ ਹੁਣ ਤੇਰੇ ਤਾਂ ਕੋਈ ਲੋੜ ਨਹੀਂ। ਤੇ ਗੁਰੂ ਪਿਆਰਿਓ ਜਦੋਂ ਇਹ ਗੱਲ ਜਾ ਕੇ ਸਿਪਾਹੀ ਦੱਸਦੇ ਤੇ ਇੱਕ ਤਰਲਾ ਕਰਕੇ ਫਿਰ ਗੁਰੂ ਪਿਆਰਿਓ ਹੱਥ ਜੋੜ ਕੇ ਮਿਹਨਤ ਲੈ ਕੇ ਭੇਜਦਾ ਕਿ ਗੁਰੂ ਬਾਬਾ ਮੈਂ ਤੈਨੂੰ ਮੋਦੀ ਸਮਝ ਕੇ ਨਹੀਂ, ਮੈਂ ਤੈਨੂੰ ਖੁਦਾ ਦਾ ਰੂਪ ਸਮਝ ਕੇ ਆਪਣੇ ਕੋਲ ਬੁਲਾ ਰਿਹਾ, ਆ ਤੇਰੇ ਨਾਲ ਗੱਲਾਂ ਬਾਤਾਂ ਕਰਨੀਆਂ। ਤੇ ਦੌਲਤ ਖਾਂ ਲੋਧੀ ਨੂੰ ਇਹ ਜਿਵੇਂ ਲੋਕ ਜਾ ਕੇ ਦੱਸਦੇ ਆ, ਕਾਜੀ ਜਾ ਕੇ ਦੱਸਦਾ, ਸੋ ਉਸ ਕੁਵੇਲੇ ਦੀਆਂ ਸਤਰਾਂ ਤੁਹਾਡੇ ਨਾਲ।

0: ਧੰਨ ਗੁਰੂ ਨਾਨਕ ਮਹਾਰਾਜ ਦੁਨੀਆਂ ਦੇ ਤਾਰਕ ਪਿਆਰਿਓ ਉਹਨਾਂ ਦਾ ਪ੍ਰਕਾਸ਼ ਤਲਵੰਡੀ ਦੇ ਵਿੱਚ ਹੁੰਦਾ ਹੈ ਲੇਕਿਨ ਚੜ੍ਹਦੇ ਪੰਜਾਬ ਦੇ ਵਿੱਚ ਉਹਨਾਂ ਦਾ ਪਾਕ ਪਵਿੱਤਰ ਅਸਥਾਨ ਜਿਹੜਾ ਨਾ ਉਹ ਤਕਰੀਬਨ ਇੱਕੋ ਹੀ ਆਪਣੇ ਕੋਲ ਪੰਜਾਬ ਦੇ ਵਿੱਚ ਅਸਥਾਨ ਹੈ ਸੁਲਤਾਨਪੁਰ ਜਿੱਥੇ ਉਹਨਾਂ ਦਾ ਮਹਾਨ ਅਸਥਾਨ ਹੈ ਬਾਕੀ ਆਪਾਂ ਗੁਰੂ ਸਾਹਿਬਾਨਾਂ ਦੀ ਗੱਲ ਕਰੀਏ ਨਾ ਕਲਗੀਆਂ ਵਾਲੇ ਪਾਤਸ਼ਾਹ ਦੇ ਕਿੰਨੇ ਅਸਥਾਨ ਨੇ ਪਰ ਧੰਨ ਗੁਰੂ ਬਾਬਾ ਨਾਨਕ ਜੀ ਦਾ ਜੇ ਮਹਾਨ ਅਸਥਾਨ ਹੈ ਨਾ ਜਿੱਥੇ ਪੌਣੇ 15 ਸਾਲ ਆਪਣੀ ਜ਼ਿੰਦਗੀ ਦੀ ਕੋਈ ਛੋਟੀ ਗੱਲ ਨਹੀਂ ਹੁੰਦੀ ਪੌਣੇ 15 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਇੱਥੇ ਬਤੀਤ ਕੀਤੇ ਸਨ ਅਤੇ ਸਤਿਗੁਰਾਂ ਦੇ ਸਮਝਾਉਣ ਦਾ ਤਰੀਕਾ ਉਹਨਾਂ ਦੀ ਲਿਆਕਤ ਉਹਨਾਂ ਦਾ ਪਿਆਰ ਕਿਸੇ ਨਾਲ ਲੜਦੇ ਨਹੀਂ ਸੀ ਕਿਸੇ ਨੂੰ ਸਮਝਾਉਣਾ ਹੁੰਦਾ ਸੀ ਨਾ ਅਤੇ ਲੜ ਕੇ ਥੋੜ੍ਹਾ ਸਮਝਾਉਂਦੇ ਹੁੰਦੇ ਸੀ ਪਿਆਰ ਦੇ ਨਾਲ ਉਹਨਾਂ ਨੇ ਪਿਆਰ ਵੰਡਿਆ ਹੁਣ ਗੁਰੂ ਪਿਆਰਿਓ ਸੁਲਤਾਨਪੁਰ ਕਿਤੇ ਜਾਊਂਗੇ ਨਾ ਉੱਥੇ ਮਹਾਨ ਗੁਰਦੁਆਰੇ ਜਿਹੜਾ ਆਪਾਂ ਮੋਦੀਖਾਨੇ ਦੀ ਗੱਲ ਕਰਦੇ ਹਾਂ ਨਾ ਮੋਦੀਖਾਨਾ ਉੱਥੇ ਗੁਰਦੁਆਰਾ ਹੱਟ ਸਾਹਿਬ ਹੈ ਹੱਟ ਸਾਹਿਬ ਜਦੋਂ ਸੁਲਤਾਨਪੁਰ ਤੋਂ ਲੋਹੀਆਂ ਨੂੰ ਜਾਈਏ ਨਾ ਉੱਥੇ ਗੁਰਦੁਆਰਾ ਹੱਟ ਸਾਹਿਬ ਬਣਿਆ ਤੋ ਪਾਕ ਪਵਿੱਤਰ ਵੱਟੇ ਜਿਹਨਾਂ ਨੂੰ ਸਤਿਗੁਰਾਂ ਨੇ ਆਪਣੇ ਹੱਥਾਂ ਦੀ ਪਾਵਨ ਸ਼ੋਅ ਆ ਨਾ ਕਮਲਾਂ ਦੀ ਉਹ ਵੀ ਉੱਥੇ ਅੱਜ ਤੱਕ ਬਿਰਾਜਮਾਨ ਨੇ ਹੁਣ ਮੈਂ ਤੁਹਾਡੇ ਨਾਲ ਆਉਣ ਵਾਲੇ ਟਾਈਮ ਵਿੱਚ ਵਕਤ ਹੈਨੀ ਮੈਂ ਤੇਰੇ ਨਾਲ ਗੱਲ ਕਰਾਂਗਾ ਕਿ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਕੋਈ ਗੁੱਸਾ ਨਾ ਕਰੇ ਅੱਜ ਇਸ ਅਸਥਾਨ ਦਾ ਨਾ ਅੰਤਰਜਾਮਤਾ ਗੁਰਦੁਆਰਾ ਹੈ ਜਿੱਥੇ ਸਤਿਗੁਰਾਂ ਨੇ ਨਮਾਜ਼ ਪੜ੍ਹਨੀ ਹੈ ਔਰ ਅਸੀਂ ਕਾਲਜ ਪੜ੍ਹਨ ਜਾਂਦੇ ਹੁੰਦੇ ਸੀ ਬਿਲਕੁਲ ਬੱਸ ਅੱਡੇ ਦੇ ਨਾਲ ਉਹ ਅਸਥਾਨ ਹੁੰਦਾ ਸੀ ਉੱਥੇ ਉਹ ਮਸੀਤ ਹੁੰਦੀ ਸੀ ਪਰ ਅੱਜ ਨਹੀਂ ਤੁਹਾਨੂੰ ਲੱਭੇਗੀ ਨਵੀਨੀਕਰਨ ਦੇ ਬਹਾਨੇ ਦੇ ਨਾਲ ਸਾਡਾ ਸਾਰਾ ਕੁਝ ਜਿਹੜਾ ਇਤਿਹਾਸ ਸੀ ਉਹ ਮਲੀਆ ਮੇਟ ਕਰਕੇ ਰੱਖ ਦਿੱਤਾ ਗਿਆ ਔਰ ਜਿੱਥੇ ਨਮਾਜ਼ ਪੜ੍ਹੀ ਸੀ ਔਰ ਉਹ ਅਸਥਾਨ ਦੇ ਦਰਸ਼ਨ ਤੁਹਾਨੂੰ ਕੱਲ੍ਹ ਨੂੰ ਕਰਵਾਉਣ ਦਾ ਯਤਨ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਸਮਾਂ ਸਮਾਪਤ ਹੈ ਸੋ ਭਾਈ ਸਾਹਿਬ ਜੀ ਜਗਦੀਪ ਸਿੰਘ ਜੀ ਜਾਚਕ ਸਾਹਿਬ ਉਹ ਅਗਲਾ ਪ੍ਰੋਗਰਾਮ ਗੁਰੂ ਪਿਆਰੇ ਬੜੇ ਪਿਆਰ ਵਾਲੇ ਨੇ ਸਤਿਕਾਰ ਕਰਦੇ ਨੇ ਮਾਣ ਕਰਦੇ ਨੇ ਢਾਡੀਆਂ ਦਾ ਕਿਉਂਕਿ ਆਪ ਢਾਡੀ ਨੇ ਪਤਾ ਹੈ ਸਾਡੀਆਂ ਮਜਬੂਰੀਆਂ ਦਾ ਪਤਾ ਹੁੰਦਾ ਉਹ ਬਹੁਤ ਸਾਰੀਆਂ ਗੱਲਾਂ ਦਾ ਇਹਨਾਂ ਨੂੰ ਵਿੱਚ ਆ ਬਹੁਤ ਸਾਰਾ ਪਤਾ ਹੁੰਦਾ ਗੁਰੂ ਮਹਾਰਾਜ ਕਿਰਪਾ ਕਰੇ ਸੋ ਇਸੇ ਤਰ੍ਹਾਂ ਵੀਰਾਂ ਨਾਲ ਉਹ ਤੁਹਾਡੇ ਨਾਲ ਸੰਗਤ ਨਾਲ ਪਿਆਰ ਬਣਿਆ ਰਹੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੀ ਸਾਧ ਸੰਗਤ ਜੀ ਇਹ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਉਹਨਾਂ ਦੇ ਸਮੁੱਚੇ ਜਥੇ ਨੇ ਆਪ ਜੀ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਗੰਮੀ ਕੌਤਕਾਂ ਦੇ ਪ੍ਰਸੰਗ ਜੋ ਸ਼ੁਰੂ ਹੋਏ ਨੇ ਉਹ ਸੁਣਾਉਣ ਦਾ ਬੜੀ ਸਫਲਤਾਪੂਰਵਕ ਯਤਨ ਕੀਤਾ ਸਤਿਗੁਰੂ ਰਹਿਮਤ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ ਸੋ ਹੁਣ ਸਮਾਂ ਹੋਇਆ ਹੈ ਚੱਲ ਰਹੀ ਇਤਿਹਾਸ ਦੀ ਕਥਾ ਦਾ ਆਓ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ ਉਹ ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਵਾਉਣਗੇ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੋ ਪਹਿਲਾਂ ਵੀ ਆਪ ਜੀ ਜਾਣਦੇ ਹੋ ਕਿ ਕੱਲ੍ਹ ਤੋਂ ਸ਼ਬਦ ਚੌਂਕੀ ਆਰੰਭ ਹੋ ਚੁੱਕੀ ਹੈ ਅੱਜ ਵੀ 7:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਅਰਦਾਸ ਹੁਕਮਨਾਮਾ ਹੋਵੇਗਾ ਠੀਕ 8 ਵਜੇ ਅਰਦਾਸ ਤੋਂ ਬਾਅਦ ਸ਼ਬਦ ਚੌਂਕੀ ਰਵਾਨਾ ਹੋਵੇਗੀ 9 ਵਜੇ ਪੂਰੀ ਸੰਪੂਰਨਤਾ ਹੋਵੇਗੀ ਆਪ ਜੀ ਨੇ ਵੱਧ ਚੜ੍ਹ ਕੇ ਸ਼ਬਦ ਚੌਂਕੀ ਵਿੱਚ ਹਿੱਸਾ ਲੈਣ ਦੀ ਦਾ ਯਤਨ ਕਰਨਾ ਸੋ ਆਓ ਕਥਾ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਸੰਗ ਸ੍ਰੀ ਗੁਰ ਅਰਾਧ ਹੈ। ਇਕਾਗਰਤਾ ਵਧੇਰੇ ਬਣ ਜਾਵੇ। ਜੋ ਜੋ ਇਸ ਪ੍ਰਾਣੀ ਨੇ ਮੇਰੇ ਵਾਹਿਗੁਰੂ ਜੀ ਤੋਂ ਮੰਗਾਂ ਮੰਗੀਆਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ, ਜਨਮ ਲੈਣ ਤੋਂ ਪਹਿਲਾਂ ਜੋ ਇਕਰਾਰ ਕੀਤੇ ਉਹ ਸਭ ਕੁਝ ਮਿਲਿਆ।

ਸ੍ਰੀ ਗੁਰ ਅਰਾਧੈ। ਹੋਇਆ ਕਿ ਜੇ ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਭੂਤ ਭਰਮ ਭਰਮਤ ਆਸਾਦ ਹੈ, ਸੱਚ ਮਰਨੋ ਬਿਸਾਰ। ਜਿਹੜਾ ਸੱਚੀ ਗੱਲ ਸੀ ਉਹਨੂੰ ਭੁੱਲ ਗਿਆ ਜੀਵ, ਸੱਚ ਮਰਨੋ ਬਿਸਾਰ। ਜੀਵਨ ਮਿਥਿਆ ਸੰਸਾਰ, ਸਮਝੇ ਨਾ ਜੀਤ ਹਾਰ, ਸੁਪਨ ਸਮਾਧ ਹੈ, ਅਵਸਰ ਹੋਏ ਹੈ ਬਤੀਤ। ਭਾਈ ਸਾਹਿਬ ਜੀ ਕਹਿੰਦੇ

ਤਪ ਕੇ ਸਫਲ ਕਰਨਾ ਹੈ। ਅਵਸਰ ਹੋਏ ਹੈ ਬਤੀਤ ਸਮਾਂ ਕਦੇ ਰੋਕਿਆ ਰੁਕਦਾ ਨਹੀਂ ਜੇ। ਅਵਸਰ ਹੋਏ ਹੈ ਬਤੀਤ ਲੀਜੀਐ ਜਨਮ ਜੀਤ, ਤਰੀਕਾ ਦੱਸਦੇ ਨੇ ਕੀਜੀਐ ਸਾਧ ਸੰਗ ਪ੍ਰੀਤ ਅਗਮ ਅਗਾਧ ਹੈ। ਭਈ ਸਾਧ ਸੰਗਤ ਨਾਲ ਪ੍ਰੀਤੀ ਕਰਕੇ ਸਾਡੀ ਪਹੁੰਚ ਤੋਂ ਜੋ ਪਰੇ ਪਰਮਾਤਮਾ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਏ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ। ਗੁਰੂ ਸਵਾਰੀ ਸੰਗਤ ਜੀ ਰੋਜ਼ਾਨਾ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਵਿਚਾਰ ਸਾਂਝੇ ਹੁੰਦੇ ਨੇ। ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੋ, ਭਾਈ ਰਾਜ ਸਿੰਘ ਜੀ ਦੇ ਸਪੁੱਤਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਦੇ ਦੋਤਰੇ ਜਿਹੜੇ ਨੇ, ਬਹੁਤ ਪਿਆਰ ਵਿੱਚ ਇਤਿਹਾਸ ਨੂੰ ਕਲਮਬੰਦ ਕੀਤਾ ਹੈ। ਕੱਲ੍ਹ ਦੇ ਪ੍ਰਸੰਗ

ਨੇ ਉਸ ਵੇਲੇ ਨਗਾਰੇ ਤੇ ਚੋਟਾਂ ਲਾਈਆਂ। ਜਦੋਂ ਅਬਦਾਲੀ ਨੂੰ ਪਤਾ ਲੱਗਾ ਉਸ ਵੇਲੇ ਕਹਿੰਦਾ ਹੈ ਵੀ ਨਗਾਰੇ ਦਾ ਆਵਾਜ਼ ਆਇਆ, ਬਿਗਲ ਵੱਜਿਆ ਹੈ। ਤੇ ਨਜੀਬ ਖਾਂ ਰੋਹੇਲਾ ਜਿਹੜਾ ਬੜਾ ਤਕੜਾ ਚਲਾਕ ਚੁਸਤ ਸੀ ਔਰ ਅਬਦਾਲੀ ਦਾ ਬਹੁਤ ਵੱਡਾ ਚਮਚਾ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਸ ਕਿਲੇ ਵਿੱਚ ਫਕੀਰ ਰਹਿੰਦੇ ਨੇ, ਉਹਨਾਂ ਨੇ ਇਹ ਆਪਣੀ ਮੌਜ ਵਿੱਚ ਨਗਾਰਾ ਵਜਾਇਆ। ਉਸਨੂੰ ਪਤਾ ਸੀ ਵੀ ਇਹ ਕਿਲਾ ਬੜਾ ਵੱਡਾ ਮਜ਼ਬੂਤ ਹੈ, ਇਹ ਕਿਲਾ ਛੇਤੀ ਫਤਿਹ ਨਹੀਂ ਆਉਣਾ। ਅਗਰ ਅਬਦਾਲੀ ਇੱਥੇ ਬੈਠ ਗਿਆ ਤੇ ਬਾਕੀ ਦੇ ਕੰਮ ਜਿਹੜੇ ਨੇ ਰੁਕ ਜਾਣਗੇ। ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ, ਜੇ ਬਾਦਸ਼ਾਹ ਨਾ ਬਣਿਆ ਤੇ ਵਜ਼ੀਰੀਆਂ ਤੇ ਮੇਰੇ ਕੋਲ ਰਹਿਣੀਆਂ ਰਹਿਣੀਆਂ ਨੇ। ਇੱਕ ਦਿਨ ਤਾਂ ਟਾਲ ਦਿੱਤਾ, ਦੂਸਰੇ ਦਿਨ ਫਿਰ ਜਦੋਂ ਉਸ ਕਿਲੇ ਵਿੱਚੋਂ ਨਗਾਰੇ ਤੇ ਡੰਮ ਡੰਮ ਕਰਦੀਆਂ ਚੋਟਾਂ ਪਈਆਂ ਸੀ, ਅਬਦਾਲੀ ਕਹਿੰਦਾ ਵੀ ਅੱਜ ਫਿਰ ਆਵਾਜ਼ ਆ ਗਈ ਹੈ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਡਾ ਉਸ ਕਿਲੇ ਵਿੱਚ ਬੈਠਿਆਂ ਨੂੰ ਪਤਾ ਲੱਗਾ ਹੈ ਵੀ ਕਾਬਲ ਤੋਂ ਅਬਦਾਲੀ ਆਇਆ ਹੈ, ਮੁਲਕ ਦਾ ਰਾਜਾ ਆਇਆ ਹੈ, ਤੁਹਾਡੇ ਸਵਾਗਤ ਵਾਸਤੇ ਨਗਾਰਾ ਵਜਾਇਆ ਹੈ। ਕਹਿਣ ਲੱਗਾ ਮੈਂ ਨਾ ਮਾਨੂੰ, ਕਹਿੰਦਾ ਮੈਂ ਇਹ ਗੱਲ

ਦੱਸ ਦਿੱਤਾ ਸੀ ਵੀ ਬਾਦਸ਼ਾਹ ਸਲਾਮਤ, ਇਹ ਕਿਲ੍ਹਾ ਛੇਤੀ ਫਤਿਹ ਨਹੀਂ ਹੋਣਾ। ਇਹ 12 ਸਾਲਾਂ ਦਾ ਰਾਸ਼ਨ ਵੀ ਕਿਲ੍ਹੇ ਵਿੱਚ ਮੌਜੂਦ ਹੈ, ਵਿਰੋਧ ਵੀ ਬਹੁਤ ਹੈ ਔਰ ਕਿਲ੍ਹੇ ਵਿੱਚ ਫੌਜਾਂ ਵੀ ਬਹੁਤ ਨੇ, ਜਿਹਦੇ ਵਿੱਚ ਜਵਾਹਰ ਮਲ ਦਾ ਮਾਮਾ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਜਵਾਹਰ ਰਾਏ, ਉਹ ਵੀ ਮੌਜੂਦ ਹੈ, ਸੂਰਜ ਮਲ ਦਾ ਸਾਲਾ ਹੈ, ਇਹ ਸਾਰਾ ਮੁਖੀ ਹੈ ਕਿਲ੍ਹੇ ਦੇ ਵਿੱਚ। ਹੁਣ ਉਸ ਵੇਲੇ ਨਜੀਬ ਖਾਂ ਰੋਹੇਲਾ ਜਿਹੜਾ ਹੈ ਅਬਦਾਲੀ ਨੂੰ ਬਹੁਤ ਭਰਮਾਉਣ ਦਾ ਯਤਨ ਕਰਦਾ ਵੀ ਕਿਵੇਂ ਨਾ ਕਿਵੇਂ ਅਲੀਗੜ੍ਹ ਤੋਂ ਅਗਾਂਹ ਨੂੰ ਤੁਰ ਪਵੇ, ਆਗਰੇ ਵੱਲੇ ਚੱਲ ਪਈਏ, ਜਿਵੇਂ ਸਾਰੇ ਬੁੱਲ ਕਹਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਉਹਨੂੰ ਕਿਵੇਂ ਕਿਵੇਂ ਅੱਗੇ ਬੁੱਲ ਕਹਿੰਦਾ ਹੈ। ਉਸ ਵੇਲੇ ਦੇ ਜਿਹੜੇ ਵਾਕਿਆ ਹੈ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਬਹੁਤ ਪਿਆਰ ਵਿੱਚ ਕਲਮਬੰਦ ਕੀਤੇ ਨੇ, ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ ਹੈ, ਸਾਡਾ 18ਵੀਂ 17ਵੀਂ ਸਤੀ ਦਾ ਪਾਵਨ ਇਤਿਹਾਸ ਹੈ, ਹੱਡ ਬੀਤੀਆਂ ਬਾਤਾਂ ਨੇ। ਆਓ ਜਿਵੇਂ ਉਹਨਾਂ ਨੇ ਆਪਣੇ ਅੱਖੀਂ ਡਿੱਠਾ ਹਾਲ ਜਾਂ ਆਪਣੀ ਦਾਦੀ ਤੋਂ ਜਾਂ ਮਾਤਾ ਤੋਂ ਜਾਂ ਨਾਨੇ ਤੋਂ ਜਾਂ ਪੁਰਾਣਿਆਂ ਬਜ਼ੁਰਗਾਂ ਤੋਂ ਬਿਲਕੁਲ ਸੁਣਿਆ ਹੈ, ਕੁਝ ਉਹਨਾਂ ਨੇ ਦੇਖਿਆ ਵੀ ਹੈ, ਉਹਨੂੰ ਬਹੁਤ ਹੀ ਪਿਆਰ ਵਿੱਚ ਕਲਮਬੰਦ ਕੀਤਾ ਹੈ। ਔਰ ਨਾਲ ਦੀ ਨਾਲ ਪਿੱਛੇ ਬੁੜ ਲਿਖਾਏ ਸਨ, ਜਿਹੜੀ ਪਾਣੀਪਤ ਦੀ ਵੱਡੀ ਜੰਗ ਹੋਈ ਸੀ ਮਰਾਠਿਆਂ ਨਾਲ, ਅਗਰ ਮੈਂ ਸਾਰਾ ਉਹਦੀ ਵਾਰਤਾ ਲਿਖਾਂ ਤਾਂ ਇਹ ਗ੍ਰੰਥ ਬਹੁਤ ਵੱਧ ਜਾਵੇਗਾ। ਸਿਰਫ ਇਸ ਗ੍ਰੰਥ ਦੇ ਵਿੱਚ ਕੁਝ ਕੁਝ ਹੀ ਬੋਲ ਜਿਹੜੇ ਨੇ ਉਹ ਕਲਮਬੰਦ ਕੀਤੇ ਨੇ, ਜਿਵੇਂ ਅੱਜ ਦੇ ਪਾਵਨ ਬਚਨਾਂ ਦੇ ਵਿੱਚ ਅਬਦਾਲੀ ਨੂੰ ਯਤਨ ਕਰਦਾ ਟਲ ਜਾਵੇ, ਅਬਦਾਲੀ ਟਲਦਾ ਨਹੀਂ ਹੈ, ਇਹ ਬਹੁਤ ਪਿਆਰੇ ਬੋਲ ਆ ਰਹੇ ਨੇ। ਆਓ ਗੁਰੂ ਬਖਸ਼ਿਸ਼ ਦੁਆਰੇ

0: ਨਜੀਬ ਖਾਨ ਰੋਹੇਲਾ ਕਹਿੰਦਾ ਹੈ ਬਾਦਸ਼ਾਹ ਸਲਾਮਤ, ਇਹ ਜਿਹੜਾ ਕਿਲ੍ਹਾ ਹੈ ਬਹੁਤ ਮਜ਼ਬੂਤ ਹੈ, ਇਹਦੇ ਵਿੱਚ ਸਿਪਾਹ ਵੀ ਬਹੁਤ ਹੈ, ਫੌਜ ਵੀ ਬਹੁਤ ਹੈ, ਅਤੇ ਕਿਲ੍ਹੇ ਦੇ ਵਿੱਚ ਬਹੁਤ ਲੰਮੇਰੇ ਸਮੇਂ ਤੱਕ ਸਾਜੋ ਸਮਾਜ ਹੈ। ਇੱਥੋਂ ਤੱਕ ਵੀ ਜਿਹੜਾ ਸਰੀਰ ਦੀ ਖੁਰਾਕ ਹੁੰਦੀ ਹੈ, ਜਿਹਨੂੰ ਅੰਨ ਜਲ ਕਹਿ ਦਈਏ, ਛਕਣ ਵਾਲੇ ਪਦਾਰਥ, ਕਈ ਵਾਰੀ ਉਹ ਹੋਇਆ ਕਰਦਾ ਹੈ। ਕਿਲ੍ਹੇ ਕਦੋਂ ਫਤਿਹ ਹੋ ਜਾਂਦੇ ਨੇ? ਜਦੋਂ ਕਿਲ੍ਹਿਆਂ ਦੇ ਵਿੱਚੋਂ ਬਰੂਦ ਮੁੱਕ ਜਾਂਦਾ ਹੈ, ਕਿਲ੍ਹਿਆਂ ਦੇ ਵਿੱਚੋਂ ਛਕਣ ਵਾਸਤੇ ਰਾਸ਼ਨ ਖਤਮ ਹੋ ਜਾਂਦਾ ਹੈ, ਫਿਰ ਭੁੱਖ ਦੇ ਮਾਰਿਆਂ ਨੂੰ ਬਾਹਰੋਂ ਦੁਸ਼ਮਣ ਬੈਠਾ ਹੋਵੇ ਘੇਰਾ ਪਾ ਕੇ, ਤੇ ਜਦੋਂ ਬਰੂਦ ਮੁੱਕ ਗਿਆ, ਰਾਸ਼ਨ ਮੁੱਕ ਗਿਆ, ਤੇ ਤੁਸੀਂ ਸਿਆਣੇ ਬੈਠੇ ਹੋ, ਕਿੰਨਾ ਚਿਰ ਬੰਦਾ ਕਿਲ੍ਹੇ ਅੰਦਰ ਰਹਿ ਜਾਵੇਗਾ? ਫਿਰ ਤੁਹਾਨੂੰ ਬਾਹਰ ਨਿਕਲਣਾ ਹੀ ਪਵੇਗਾ, ਆਪਾਂ ਸਮਰਪਿਤ ਕਰਨਾ ਪਵੇਗਾ। ਉਸ ਵੇਲੇ ਨਜੀਬ ਖਾਨ ਰੋਹਿਲਾ ਕਹਿੰਦਾ ਬਾਦਸ਼ਾਹ ਸਲਾਮਤ, ਇਸ ਕਿਲ੍ਹੇ ਵਿੱਚ ਬਹੁਤ ਲਮੇਰਾ ਸਮਾਂ, ਰਾਸ਼ਨ ਨਹੀਂ ਮੁੱਕਣਾ, ਵਿਰੋਧ ਨਹੀਂ ਮੁੱਕਣਾ, ਫੌਜ ਵੀ ਬਹੁਤ ਹੈ।
1: ਬਰਸ ਬਾਰਾਂ ਲੋ ਫਸ ਰਹਿ ਤੋ ਫਿਰ ਹੋ ਹੈ ਮਾਰ।
0: ਕਹਿਣ ਲੱਗਾ ਨਜੀਬ ਖਾਂ, 12 ਸਾਲ ਲਗਾਤਾਰ ਆਪਾਂ ਨੂੰ ਘੇਰਾ ਪਾ ਕੇ ਜੰਗ ਯੁੱਧ ਕਰਦੇ ਰਹੀਏ, ਵਾਰ ਵਾਰ ਜੰਗ ਯੁੱਧ ਕਰਦੇ ਰਹੀਏ, ਤਾਂ 12 ਸਾਲਾਂ ਤੋਂ ਬਾਅਦ ਜਾ ਕੇ ਬਾਦਸ਼ਾਹ ਇਸ ਕਿਲ੍ਹੇ ਨੂੰ ਆਪਾਂ ਜਿੱਤ ਸਕਦੇ ਹਾਂ, ਵਰਨਾ

0: ਸ਼੍ਰੀ ਵਾਹਿਗੁਰੂ ਕਹਿਣ ਲੱਗਾ ਨਜੀਬ ਖਾਂ, ਮੈਂ ਕਾਹਦੇ ਵਾਸਤੇ ਹਿੰਦੁਸਤਾਨ ਚ ਆਇਆ? ਮੇਰਾ ਆਉਣ ਦਾ ਕੰਮ ਕੀ ਹੈ? ਮੈਂ ਕਿਲਿਆਂ ਨੂੰ ਜਿੱਤਣ ਵਾਸਤੇ ਆਇਆ। ਅਗਰ ਜੇ ਮੈਂ ਆ ਕੇ ਹਿੰਦੁਸਤਾਨ ਵਿੱਚ ਕਿਲਿਆਂ ਨੂੰ ਜਿੱਤਣਾ ਹੀ ਨਹੀਂ ਹੈ, ਫਤਿਹ ਨਹੀਂ ਕਰਨਾ, ਮੈਂ ਇੰਨੇ ਲੱਖਾਂ ਦੇ ਹਿਸਾਬ ਦੇ ਨਾਲ ਫੌਜ ਲੈ ਕੇ ਕਾਬਲ ਕੰਧਾਰ ਤੋਂ ਕਿਉਂ ਆਇਆ? ਮੇਰਾ ਕਾਰਨ ਕੀ ਹੈ? ਮੈਂ ਕਿਲਿਆਂ ਨੂੰ ਜਿੱਤਣ ਵਾਸਤੇ ਆਇਆ, ਤੂੰ ਉਲਟ ਬਾਤ ਕਿਉਂ ਬਣਾ ਰਿਹਾ? ਬੜੇ ਕ੍ਰੋਧ ਦੇ ਵਿੱਚ ਅਬਦਾਲੀ ਨੇ ਨਜੀਬ ਖਾਂ ਰੋਹੇਲੇ ਨੂੰ ਗੁਰਸੰਗਤ ਜੀ ਇਹ ਬੋਲ ਜਿਹੜੇ ਨੇ ਕਹਿਣਾ ਕੀਤੇ ਹਨ।
1: ਜੋ ਹਮ ਪੈ ਨਹੀਂ ਇਤੀ ਸ਼ਕਤਾ,
0: ਕਹਿਣ ਲੱਗਾ ਜੇ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਅਬਦਾਲੀ ਕਹਿੰਦਾ, ਤਾਂ ਫਿਰ ਮੇਰਾ ਹਿੰਦੁਸਤਾਨ ਵਿੱਚ ਆਉਣ ਦਾ ਫਾਇਦਾ ਹੀ ਕੋਈ ਨਹੀਂ ਸੀ, ਫਿਰ ਮੈਂ ਕਾਹਦੇ ਵਾਸਤੇ ਆ ਗਿਆ? ਮੈਨੂੰ ਪਤਾ ਹੈ, ਮੈਨੂੰ ਆਪਣੇ ਤੇ ਯਕੀਨ ਹੈ, ਭਰੋਸਾ ਹੈ, ਮੇਰੇ ਕੋਲ ਤਾਕਤ ਹੈ, ਮੇਰੇ ਕੋਲ ਕਿਲਿਆਂ ਨੂੰ ਜਿੱਤਣ ਵਾਸਤੇ ਸ਼ਕਤੀ ਹੈ, ਮੇਰੇ ਕੋਲ ਜੁਗਤੀਆਂ ਹੈਗੀਆਂ ਨੇ, ਮੈਂ ਜਿੱਤ ਲਵਾਂਗਾ, ਤੂੰ ਮੈਨੂੰ ਭਰਮਾਉਣਾ ਨਾ ਕਰ।
1: ਹੋਏ ਪਤਸ਼ਾਹੀ ਹਮ ਤੇ ਕਦ ਤੱਕ,
0: ਇਹ ਨਜੀਬ ਖਾਂ ਰੋਹੇਲਾ ਤੂੰ ਕੈਸੀ ਬਾਤ ਕਰਦਾ ਹੈ? ਅਗਰ ਜੇ ਇਹ ਮੈਥੋਂ ਕਿਲਾ ਨਹੀਂ ਜਿੱਤਿਆ ਜਾਂਦਾ, ਤੇ ਫਿਰ ਮੈਂ ਕਿੰਨਾ ਕੁ ਚਿਰ ਬਾਦਸ਼ਾਹ ਰਹਿ ਜਾਵਾਂਗਾ? ਫਿਰ ਤੇ ਮੇਰੀ ਬਾਦਸ਼ਾਹੀ ਅੱਜ ਵੀ ਗਈ ਤਾਂ ਕੱਲ ਵੀ ਗਈ, ਪਲ ਨੂੰ ਵੀ ਗਈ, ਫਿਰ ਮੈਂ ਬਾਦਸ਼ਾਹ ਨਹੀਂ ਰਹਿ ਸਕਦਾ, ਫਿਰ ਤਾਂ ਮੈਂ ਹਾਰਿਆ ਹੀ ਆ। ਮੇਰਾ ਮਕਸਦ ਕੀ ਹੈ ਹਿੰਦੁਸਤਾਨ ਵਿੱਚ ਆਉਣ ਦਾ? ਕਿਲਿਆਂ ਨੂੰ ਜਿੱਤਣਾ, ਰਾਜ ਕਰਨਾ, ਹਿੰਦੁਸਤਾਨ ਨੂੰ ਲੁੱਟਣਾ, ਲੁੱਟ ਕੇ ਵਾਪਸ ਕਾਬਲ ਨੂੰ ਪਰਤਣਾ, ਬਸ ਉਹ ਮੇਰਾ ਇਹ ਕੰਮ ਹੈ। ਕੋਈ ਹਿੰਦੁਸਤਾਨ ਦਾ ਪੱਖੀ ਨਹੀਂ ਸੀ ਹੈਗਾ ਵੀ ਉਹ ਪੱਖ ਵਾਸਤੇ ਆਉਂਦਾ ਸੀ, ਨਾ ਨਾ, ਉਹ ਤੇ ਇੱਥੋਂ ਤੱਕ ਬਹੁ ਬੇਟੀਆਂ ਨੂੰ ਕੈਦ ਕਰਕੇ ਲਿਜਾਣ ਦਾ ਯਤਨ ਕਰਦਾ ਸੀ, ਜਿਹਨੂੰ ਗੁਰੂ ਕਾ ਖਾਲਸਾ ਤਰਨਾ ਦਲ ਜੇ ਬੁੱਢਾ ਦਲ ਜੇ ਇਤ ਆਦਿ ਗੁਰੂ ਕਾ ਖਾਲਸਾ ਰਸਤੇ ਵਿੱਚ ਲੁੱਟ ਲਿਆ ਕਰਦੇ ਸੀ। ਅਬਦਾਲੀ ਕੋਈ ਗੱਲ ਹੋ ਕੇ ਕਹਿੰਦਾ ਸੀ, ਕਹਿੰਦਾ ਇਹਨਾਂ ਸਿੰਘਾਂ ਦੀ ਫੌਜ ਵਿੱਚ ਦੋ ਜਾਣਿਆਂ ਦੀ ਮੈਂ ਬਹਾਦਰੀ ਤੋਂ ਸਦਕੇ ਕੁਰਬਾਨ ਜਾਂਦਾ। ਸਤਿਕਾਰਯੋਗ ਸਰਦਾਰ ਚੜ੍ਹਤ ਸਿੰਘ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ, ਤੇ ਦੂਸਰੇ ਭਾਈ ਜੱਸਾ ਸਿੰਘ ਜੀ ਰਾਮਗੜੀਆ, ਜਿਨ੍ਹਾਂ ਨੇ ਰਾਮ ਰੌਣੀ ਕਿਲੇ ਤੋਂ ਨਾਮ ਉਹਨਾਂ ਦਾ ਰਾਮਗੜੀਆ ਪੈ ਗਿਆ ਸੀ। ਕਹਿੰਦਾ ਦੋ ਬਹਾਦਰ ਬੜੇ ਵੱਡੇ ਸੂਰਮੇ ਨੇ, ਔਰ ਜਦੋਂ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਬਦਾਲੀ ਦੇ ਪੋਤਰੇ ਨੂੰ ਵਿਗਾਰਿਆ ਇੱਕ ਵਾਰ, ਸ਼ੇਰੇ ਪੰਜਾਬ ਅਜੇ 13-14 ਸਾਲਾਂ ਦੀ ਉਮਰ ਸੀ, ਕਹਿੰਦੇ ਲਾਹੌਰ ਜਾ ਕੇ ਕਿਲੇ ਦੇ ਸਾਹਮਣੇ ਜਾ ਕੇ ਆਵਾਜ਼ ਦਿੱਤੀ ਸੀ, ਅਬਦਾਲੀ ਦੇ ਆ ਪੋਤਰਿਆ ਬਾਹਰ ਨਿਕਲ, ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਵੰਗਾਰਦਾ ਹੈ। ਜਦੋਂ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿਗਾਰਿਆ ਹੈ, ਉਦੋਂ ਆਪਣੇ ਬਾਪ ਦਾ ਨਾਂ ਘੱਟ ਲਿਆ ਵੀ ਮਹਾਂ ਸਿੰਘ ਦਾ ਪੁੱਤਰ ਆਇਆ, ਉਦੋਂ ਚੜ੍ਹਤ ਸਿੰਘ ਦਾ ਨਾਮ ਲਿਆ, ਚੜ੍ਹਤ ਸਿੰਘ ਦਾ ਪੁੱਤਰ ਆਇਆ, ਅਬਦਾਲੀ ਦਿਆ ਪੋਤਰਿਆ ਤੰਬੂਰ ਬਾਹਰ ਨਿਕਲ, ਮੇਰੇ ਨਾਲ ਦੋ ਹੱਥ ਕਰ, ਤੇ ਤੰਬੂਰ ਲਾਹੌਰ ਛੱਡ ਕੇ ਦੌੜ ਜਾਂਦਾ ਸੀ। ਸ਼ੇਰੇ ਪੰਜਾਬ ਦੀ ਬਾਜ ਵਿੱਚ ਐਸਾ ਦਮ ਹੋਇਆ ਕਰਦਾ ਸੀ। ਉਸ ਵੇਲੇ ਅਬਦਾਲੀ ਕਹਿੰਦਾ ਨਜੀਬ ਖਾਂ ਰੋਹੇਲੇ ਨੂੰ, ਕਹਿਣ ਲੱਗਾ ਮੈਂ ਇਸੇ ਵਾਸਤੇ ਆਇਆ ਹਾਂ, ਮੈਂ ਹਿੰਦੁਸਤਾਨ ਨੂੰ ਜਿੱਤਾਂਗਾ।
1: ਗੜਹਾ ਮਾਰਨ ਗਤ ਵਿਦਿਆ ਨਾ ਜਾਣਾ,
0: ਕਹਿਣ ਲੱਗਾ ਜਿਹੜੀ ਇਹ ਗੜ ਕੇ ਕਿਲਿਆਂ ਨੂੰ ਜਿੱਤਣ ਵਾਲੀ ਵਿਦਿਆ ਉਹ ਮੈਂ ਜਾਣਦਾ, ਤੂੰ ਨਹੀਂ ਜਾਣਦਾ। ਕਿਉਂਕਿ ਜਿਹੜੀਆਂ ਵਿਦਿਆ ਹੁੰਦੀਆਂ ਨੇ, ਜਿਵੇਂ ਕਥਾ ਕਰੀਦੀ ਹੈ, ਕਥਾ ਕਰਨ ਵਾਸਤੇ ਗ੍ਰੰਥ ਪੜ੍ਹਨੇ ਪੈਂਦੇ ਨੇ, ਵਾਜੇ ਵਜਾਉਣ ਵਾਸਤੇ ਵਿਦਿਆ ਸਿੱਖਣੀ ਪੈਂਦੀ ਹੈ, ਇੰਜੀਨੀਅਰ ਬਣਨਾ ਹੋਵੇ ਤੇ ਉਹਦੀ ਵਿਦਿਆ ਵੱਖਰੀ ਹੈ, ਕੋਈ ਮਰਤਬਾ ਲੈਣਾ ਹੋਵੇ ਵਕੀਲ ਬਣਨਾ ਹੋਵੇ ਵਿਦਿਆ ਵੱਖਰੀ ਹੈ, ਜੱਜਾਂ ਦੀ ਡਾਕਟਰੀ ਦੀ ਵਿਦਿਆ ਵੱਖਰੀ ਵੱਖਰੀ ਹੋਇਆ ਕਰਦੀ ਹੈ। ਇਸੇ ਤਰ੍ਹਾਂ ਜੰਗ ਯੁੱਧ ਜਿੱਤਣ ਦੀਆਂ ਵੀ ਵਿਦਿਆ ਜਿਹੜੀਆਂ ਨੇ ਉਹ ਵੱਖ ਹੋਇਆ ਕਰਦੀਆਂ ਨੇ, ਉਹ ਪੁਸਤਕਾਂ ਵੱਖਰੀਆਂ ਨੇ, ਗੁਪਤ ਰੂਪ ਵਿੱਚ ਉਹ ਜਿਹੜੇ ਗ੍ਰੰਥ ਹੋਇਆ ਕਰਦੇ ਨੇ ਪੜ੍ਹਨੇ ਪੈਂਦੇ ਨੇ, ਫਿਰ ਪਤਾ ਲੱਗਦਾ ਹੈ ਕਿਲਿਆਂ ਨੂੰ ਕਿਵੇਂ ਜਿੱਤਿਆ ਜਾਂਦਾ ਹੈ, ਫੌਜਾਂ ਨੂੰ ਕਿਵੇਂ ਜਿੱਤਿਆ ਜਾਂਦਾ ਹੈ। ਅਬਦਾਲੀ ਕਹਿੰਦਾ ਹੈ ਰੋਹੇਲਾ ਤੂੰ ਨਹੀਂ ਜਾਣਦਾ ਵੀ ਕਿਲੇ ਨੂੰ ਕਿਵੇਂ ਜਿੱਤਿਆ ਜਾਣਾ ਹੈ, ਮੈਂ ਉਹ ਵਿਦਿਆ ਜਿਹੜੀ ਹੈ ਉਹ ਪੜ੍ਹੀ ਹੋਈ ਹੈ।
1: ਕਿਮ ਹਮ ਰਾਖੈ ਬਿਰਧ ਸਿਆੜੇ,
0: ਅਗਰ ਜੇ ਅਸੀਂ ਕਿਲਿਆਂ ਨੂੰ ਜਿੱਤ ਨਹੀਂ ਸਕਦੇ ਤੇ ਆਹ ਜਿਹੜੇ ਬਜ਼ੁਰਗ ਅਸੀਂ ਸਿਆਣੇ ਬੰਦੇ ਰੱਖੇ ਨੇ, ਬੜੇ ਬੜੇ ਇੰਜੀਨੀਅਰ ਰੱਖੇ ਨੇ ਜਿਹੜੇ ਕਿਲਿਆਂ ਨੂੰ ਜਿੱਤਣ ਵਾਸਤੇ ਸਭ ਕੁਝ ਦੱਸਦੇ ਨੇ, ਫਿਰ ਅਸੀਂ ਆਪਣੇ ਖਜ਼ਾਨੇ ਵਿੱਚੋਂ ਸੁਭਾਵਕ ਹੈ ਇਹਨਾਂ ਨੂੰ ਤਨਖਾਹਾਂ ਕਾਹਦੇ ਵਾਸਤੇ ਦਿੰਦੇ ਹਾਂ? ਇਹਨਾਂ ਨੂੰ ਤਨਖਾਹਾਂ ਤਾਂ ਹੀ ਦਿੰਦੇ ਹਾਂ ਨਾ ਵੀ ਜਦੋਂ ਸਾਡੇ ਤੇ ਕੋਈ ਔਖਾ ਸਮਾਂ ਬਣ ਜਾਵੇ ਤੇ ਸਾਡੀ ਮਦਦ ਕਰਨ, ਸਾਨੂੰ ਦੱਸਣ ਵੀ ਆਹ ਕੰਮ ਇਹ ਹੋਣਾ ਹੈ। ਅਸੀਂ ਇਹਨਾਂ ਨੂੰ ਕਾਹਦੇ ਵਾਸਤੇ ਰੱਖਿਆ ਹੈ, ਕਾਹਦੇ ਵਾਸਤੇ ਤਨਖਾਹਾਂ ਦਿੰਦੇ ਹਾਂ? ਅਬਦਾਲੀ ਜਿਹੜਾ ਹੈ ਨਜੀਬ ਖਾਂ ਰੋਹੇਲੇ ਨੂੰ ਇਹ ਬੋਲ ਕਹਿ ਰਿਹਾ ਹੈ।
1: ਗੜ ਮਾਰਨ ਸ਼ਕਤ ਕਿਦਾ ਮੰਗਾਈ,
0: ਉਸ ਵੇਲੇ ਅਬਦਾਲੀ ਨੇ ਖਾਲਸਾ ਜੀ ਉਹ ਕਿਤਾਬਾਂ ਉਹ ਗ੍ਰੰਥ ਮੰਗਾਏ ਨੇ, ਉਹਨਾਂ ਨੂੰ ਘੋਖਣਾ ਕੀਤਾ ਹੈ, ਜਿਹਨਾਂ ਗ੍ਰੰਥਾਂ ਦੇ ਵਿੱਚ ਬਹੁਤ ਵੱਡੇ ਵੱਡੇ ਕਿਲੇ ਜਿਵੇਂ ਇਹ ਕਿਲਾ ਅਲੀਗੜ੍ਹ ਦਾ ਰਾਮਗੜ੍ਹ ਦਾ ਕੋਇਲ ਕਿਦਾ, ਇਹ ਤਿੰਨੇ ਨਾਮ ਜਿਹੜੇ ਇੱਕੋ ਸ਼ਹਿਰ ਦੇ ਨੇ। ਕਹਿੰਦੇ ਉਸ ਵੇਲੇ ਉਹ ਗ੍ਰੰਥ ਮੰਗਾਏ ਨੇ ਵੀ ਇਹ ਜਿਹੜਾ ਇੰਨਾ ਵੱਡਾ ਕਿਲ੍ਹਾ ਹੈ ਜਿਹੜਾ 12 ਸਾਲ ਜਿੱਤਿਆ ਨਹੀਂ ਜਾਂਦਾ, ਇਹਨੂੰ ਕਿਵੇਂ ਜਿੱਤਿਆ ਜਾਵੇ? ਉਹਨਾਂ ਪੁਸਤਕਾਂ ਨੂੰ, ਉਹਨਾਂ ਗ੍ਰੰਥਾਂ ਨੂੰ ਅਬਦਾਲੀ ਜਿਹੜਾ ਖੁਦ ਬਖੁਦ ਘੋਖ ਕਰ ਰਿਹਾ, ਵਾਚ ਰਿਹਾ, ਪੜ੍ਹ ਰਿਹਾ ਹੈ।
1: ਗੜ ਕੀ ਨਕਲ ਸਭ ਲਈ ਦਿਖਾ,
0: ਕਿਸੇ ਨਾ ਕਿਸੇ ਢੰਗ ਨਾਲ ਜਿਹੜੇ ਅੰਦਰ ਗੜ ਦੀ ਨਕਲ ਜਿਹੜੀ, ਜਿਹਨੂੰ ਕਹਿੰਦੇ ਨਕਸ਼ਾ, ਨਕਲ ਨੂੰ ਕੀ ਕਹਿੰਦੇ ਨੇ? ਨਕਸ਼ਾ। ਜਿਹੜਾ ਅੰਦਰ ਕਿਲ੍ਹੇ ਦਾ ਨਕਸ਼ਾ ਸੀ ਨਾ, ਵੀ ਇਹਦੀਆਂ ਕਿੰਨੀਆਂ ਖਾਈਆਂ ਨੇ, ਕਿੰਨੀਆਂ ਦੀਵਾਰਾਂ ਨੇ, ਕਿਹੋ ਕਿੱਥੋਂ ਇਹਦੇ ਵਿੱਚ ਮੋਰਚੇ ਨੇ, ਕਿਹੜੀ ਕਿਹੜੀ ਜਗ੍ਹਾ ਤੇ ਸ਼ਸਤਰਬੰਦੀ ਕੀਤੀ ਹੋਈ ਨੇ, ਉਹ ਸਾਰਾ ਨਕਸ਼ਾ ਜਿਹੜਾ ਹੈ ਅਬਦਾਲੀ ਨੇ ਕਿਸੇ ਢੰਗ ਦੇ ਨਾਲ ਉਸ ਕਿਲ੍ਹੇ ਦਾ ਆਪਣੇ ਕੋਲ ਲੈ ਲਿਆ ਹੈ, ਤੇ ਜਿਹੜੀਆਂ ਪੁਰਾਤਨ ਗ੍ਰੰਥ ਨੇ, ਕਿਤਾਬਾਂ ਨੇ, ਉਸ ਨਕਸ਼ੇ ਦੇ ਨਾਲ ਉਹਨਾਂ ਨੂੰ ਮਿਲ ਰਿਹਾ ਹੈ ਵੀ ਵਾਕਿਆ ਆਹ ਜਿਹੜਾ ਮੋਰਚਾ ਹੈ ਇਸ ਢੰਗ ਨਾਲ ਜਿੱਤਿਆ ਜਾਵੇਗਾ, ਆਹ ਦੀਵਾਰ ਜਿਹੜੀ ਹੈ ਇੱਥੋਂ ਇਉਂ ਭਾਵ ਲਗਾਤਾਰ ਤੋਪਾਂ ਦੇ ਗੋਲੇ ਮਾਰੇ ਜਾਣਗੇ ਤਾਂ ਇੱਥੇ ਪਾੜ ਪੈ ਸਕਦਾ ਹੈ। ਉਸ ਨਕਸ਼ੇ ਦੁਆਰੇ ਗ੍ਰੰਥਾਂ ਦਾ ਬਿਲਕੁਲ ਮੈਚ ਕਰਕੇ ਮਿਲਾ ਕੇ ਤਾਂ ਆਪਣੇ ਦਿਮਾਗ ਵਿੱਚ ਉਹ ਗੱਲਾਂ ਲਿਆ ਰਿਹਾ ਹੈ ਵੀ ਇਹ ਕਿਲ੍ਹੇ ਨੂੰ ਕਿਵੇਂ ਜਿੱਤਣਾ ਹੈ।
1: ਦੋਨਾਂ
0: ਦੀ ਭਾਵ ਜਿਹੜਾ ਅੰਦਰਲਾ ਨਕਸ਼ਾ ਹੈ ਤੇ ਜਿਹੜੀਆਂ ਪੁਸਤਕਾਂ ਨੇ, ਦੋਨਾਂ ਦੀ ਜਿਹੜੀ ਜੁਗਤੀ ਹੈ ਨਾ, ਉਹਨਾਂ ਨੂੰ ਆਪਸ ਵਿੱਚ ਰਲਾ ਰਿਹਾ, ਵੇਖ ਰਿਹਾ ਹੈ ਵੀ ਨਕਸ਼ੇ ਵਿੱਚ ਕੀ ਹੈ ਤੇ ਕਿਤਾਬ ਵਿੱਚ ਕੀ ਹੈ, ਦੋਨਾਂ ਦਾ ਆਪਸ ਵਿੱਚ ਮਿਲਾਪ ਕਰ ਰਿਹਾ ਹੈ ਜੀ।
1: ਸੋ ਗੜ ਮਾਰਨ ਕਾਤੋਂ ਲਈ
0: ਪਾ, ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਜਾਂ ਕਿਲ੍ਹੇ ਦੇ ਨਕਸ਼ੇ ਨੂੰ ਉਹਨਾਂ ਗ੍ਰੰਥਾਂ ਦੇ ਨਾਲ ਮੇਲ ਜੋੜ ਕੇ ਤਾਂ ਅਬਦਾਲੀ ਨੇ ਦੇਖ ਲਿਆ ਵੀ ਇਸ ਜੁਗਤੀ ਨਾਲ, ਇਸ ਤਰੀਕੇ ਦੇ ਨਾਲ ਮੈਂ ਇਉਂ ਕਰਾਂ ਤਾਂ ਮੈਂ ਕਿਲ੍ਹੇ ਤੇ ਫਤਿਹ ਹਾਸਲ ਕਰ ਸਕਦਾ ਹਾਂ, ਜਿੱਤ ਸਕਦਾ ਹਾਂ।
1: ਮੁੱਛਣ ਪਰ ਦਿਨ ਦੀਨ ਤਾਓ,
0: ਅੱਗੋ ਸਤਨਾਮ ਸ਼ਰੇ। ਸੁਭਾਵਿਕ ਹੈ ਨਾ, ਜਦੋਂ ਬੰਦੇ ਨੂੰ ਹੌਸਲਾ ਜਿਹਾ ਹੋ ਜਾਵੇ ਨਾ ਤੇ ਫਿਰ ਮੁੱਛਾਂ ਨੂੰ ਤਾ ਦਿੰਦਾ, ਮੁੱਛਾਂ ਨੂੰ ਵੱਟ ਦਿੰਦਾ। ਅਬਦਾਲੀ ਨੂੰ ਕੁਝ ਨਾ ਕੁਝ ਪਤਾ ਲੱਗ ਗਿਆ ਮੈਂ ਜਿੱਤ ਲੈਣਾ ਹੈ, ਬਾਤ ਬਣ ਰਹੀ ਹੈ। ਉਹ ਖੁਸ਼ੀ ਵਿੱਚ ਆਪਣੀਆਂ ਮੁੱਛਾਂ ਨੂੰ ਤਾ ਦੇਣਾ ਕੀਤਾ, ਭਾਵ ਇਉਂ ਕਹਿ ਰਿਹਾ ਹੈ ਵੀ ਆਹ ਕਿਲ੍ਹਾ ਜਿਹੜਾ ਤੂੰ 12 ਸਾਲ ਦਾ ਗੱਲ ਕਰਦਾ ਹੈ ਇਹ ਮੈਂ ਕੁਝ ਸਮੇਂ ਅੰਦਰ ਹੀ ਨਜੀਬ ਖਾਨ ਰੋਹੇਲਾ ਜਿੱਤ ਲਵਾਂਗਾ।
1: ਕਹਿਓ ਨਗਾਰਾ ਦਿਓ ਬਜਾ,
0: ਅਬਦਾਲੀ ਨੇ ਹੁਕਮ ਕਰਤਾ ਨਜੀਬ ਖਾਨ ਰੋਹੇਲੇ ਨੂੰ, ਕਹਿਣ ਲੱਗਾ ਫੌਜਾਂ ਨੂੰ ਕਹਿ ਦੋ। ਹਾਂਜੀ, ਫੌਜਾਂ ਨੂੰ ਕਹਿ ਦੋ ਜਿਹੜਾ ਜੁੱਧ ਦਾ ਬਿਗੁਲ ਹੈ, ਨਗਾਰਾ ਹੈ, ਉਹ ਡਮ ਡਮ ਕਰਦੀਆਂ ਚੋਟਾਂ ਵਜਾ ਦਿਓ, ਪਤਾ ਲੱਗ ਜਾਵੇ ਨਗਾਰਾ ਵੱਜ ਗਿਆ, ਔਰ ਕਿਲ੍ਹੇ ਵਿੱਚ ਜਿਹੜੀ ਫੌਜ ਹੈ ਉਹਨੂੰ ਪਤਾ ਲੱਗ ਜਾਵੇ ਵੀ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਨੇ ਉਹ 4 ਸ਼ਫੇਰੇ ਕਿਲ੍ਹੇ ਦੇ ਵਿੱਚ 4 ਸ਼ਫੇਰੇ ਘੁੰਮ ਰਹੀਆਂ ਨੇ, ਘੇਰਾ ਪਾ ਬੈਠੇ ਹਨ।
1: ਔਰ ਤੁਰਕਨ ਘਰ ਪਰ ਗਇਓ ਸੋ,
0: ਹਾਂਜੀ, ਜਿਸ ਵੇਲੇ ਨਜੀਬ ਖਾਨ ਰੋਹੇਲੇ ਨੂੰ ਇੰਨੀ ਗੱਲ ਕੀਤੀ ਤੇ ਜਿਹੜੀ ਫੌਜ ਸੀ ਨਾ ਅਬਦਾਲੀ ਦੀ, ਤੁਰਕ ਪਠਾਣਾ ਦੀ, ਨਜੀਬ ਖਾਨ ਰੋਹੇਲੇ ਦੇ ਸਮੇਤ ਉਹਨਾਂ ਦੇ ਘਰ ਸੋਗ ਪੈ ਗਿਆ, ਉਹ ਤੇ ਮਰ ਗਏ ਇਕਦਮ ਹੀ। ਉਹ ਕਿਉਂ ਮਰ ਗਏ, ਭਾਵ ਜਿਉਂਦੇ ਕਿਉਂ ਮਰ ਗਏ? ਉਹਨਾਂ ਨੂੰ ਇਹ ਗੱਲ ਦਾ ਪੱਕਾ ਯਕੀਨ ਸੀ ਵੀ ਅਬਦਾਲੀ ਕਿਲ੍ਹਾ ਜਿੱਤ ਨਹੀਂ ਸਕਦਾ, ਇੱਥੇ ਸਾਡੀਆਂ ਮੌਤਾਂ ਹੋ ਜਾਣੀਆਂ, ਇਹ ਕਿੱਥੇ ਬੈਠ ਕੇ ਬੈਠ ਚੱਕਾ ਹੈ, ਜਿਹੜਾ ਇੰਨਾ ਕਿਲ੍ਹਾ ਮਜ਼ਬੂਤ ਹੈ ਉਹ ਜਿੱਤਿਆ ਨਹੀਂ ਜਾਣਾ। ਤੇ ਅਬਦਾਲੀ ਆਪਣੀਆਂ ਗੱਲਾਂ ਬਾਤਾਂ ਸੁਣਾਈ ਜਾ ਰਿਹਾ ਹੈ, ਉਹਨਾਂ ਤੁਰਕਾਂ ਪਠਾਣਾਂ ਦੇ ਘਰ ਵਿੱਚ ਸੋਗ ਪੈ ਗਿਆ ਵੀ ਅਸੀਂ ਹੁਣ ਇੱਥੇ ਸਾਡੀ ਮੌਤ ਹੋ ਜਾਵੇਗੀ।
1: ਕੀਓ ਸਾਏ ਨੈ ਬੜੋ ਅਜੋਗਾ,
0: ਉਸ ਵੇਲੇ ਜਿਹੜੀ ਫੌਜ ਹੈ ਨਜੀਬ ਖਾਨ ਰੋਹੇਲੇ ਦੇ ਸਮੇਤ ਅਬਦਾਲੀ ਦੀ,

0: ਹੁੰਦਾ ਮੰਤਰ, ਇੱਕ ਹੁੰਦਾ ਤੰਤਰ। ਜਿਹੜਾ ਜੰਤਰ ਹੈ ਨਾ, ਜਿਹੜੀਆਂ ਗੱਡੀਆਂ ਮੋਟਰਾਂ ਨੇ ਜੰਤਰ ਦੇ ਨਾਲ ਚੱਲਦੀਆਂ ਨੇ, ਇਹ ਜਿਹੜਾ ਜੰਤਰ ਹੈ ਇਹ ਅਬਦਾਲੀ ਕੋਲ ਆ ਗਿਆ ਹੈ ਵੀ ਇਸ ਜੰਤਰ ਦੇ ਨਾਲ ਭਾਵ ਉਹਨਾਂ ਪੁਸਤਕਾਂ ਨੂੰ ਗ੍ਰੰਥਾਂ ਨੂੰ ਘੋਖ ਕੇ ਤੇ ਨਕਸ਼ੇ ਨੂੰ ਵੇਖ ਕੇ ਜੰਤਰ ਜਾਣ ਗਿਆ ਹੈ ਵੀ ਇਸ ਢੰਗ ਦੇ ਨਾਲ ਮੈਂ ਕਿਲੇ ਦੇ ਉੱਤੇ ਕਾਬਜ਼ ਹੋ ਸਕਦਾ। ਉਸ ਜੰਤਰ ਦੇ ਨਾਲ ਅਬਦਾਲੀ ਨੇ ਇਹ ਕੰਮ ਕੀਤਾ ਹੈ।
1: ਆਠ ਦਿਨ ਮੈਂ ਮਰਤ ਜਿਮ ਸੋਏ,
0: ਅੱਠ ਦਿਨ ਲਗਾਤਾਰ ਅਬਦਾਲੀ ਦੀਆਂ ਫੌਜਾਂ ਕਿਲੇ ਦੇ ਵਿੱਚ, ਜਿਹੜੀ ਫੌਜ ਜਾਟਾਂ ਦੀ ਬੈਠੀ ਹੋਈ ਹੈ ਉਹਦੇ ਨਾਲ ਜੰਗ ਕਰਦਿਆਂ ਕਰਦਿਆਂ ਬਤੀਤ ਹੋ ਗਏ। ਜਦੋਂ ਖਾਲਸਾ ਜੀ 8 ਦਿਨ ਦਾ ਸਮਾਂ ਲੰਘ ਗਿਆ, ਭਾਵ ਇੱਕ ਹਫ਼ਤੇ ਦਾ ਸਮਾਂ ਲੰਘ ਜਾਣਾ ਕੀਤਾ, ਤਾਂ
1: ਹੋਈ ਅਸਵ ਧਾਤੀ ਕੰਧੈ
0: ਅਸਵ ਧਾਤੀ, 8 ਧਾਤੂਆਂ ਜੀ ਜਿਹੜੀਆਂ ਆਪਾਂ ਪਿੱਛੇ ਯਤਨ ਕਰਕੇ ਆਏ ਨਾ, ਲੋਹਾ ਹੈ, ਜਿਸਤ ਹੈ, ਕਹਿ ਹੈ, ਪਿੱਤਲ ਹੈ, ਉਹ ਜਿਹੜੀਆਂ 8 ਧਾਤੂਆਂ ਨੇ ਨਾ, ਉਹਨਾਂ ਨੂੰ ਇੱਕਦਮ ਚੰਡ ਕੇ ਜਿਵੇਂ ਲੋਹਾ ਆਪਾਂ ਪੱਧਰਾ ਕਰਦੇ ਹਾਂ ਤੇ ਇੱਕਦਮ ਉਹਨਾਂ ਧਾਤੂਆਂ ਨੂੰ ਮਿਲਾ ਕੇ ਤੇ ਜਿਵੇਂ ਕੰਧਾਂ ਦੇ ਨਾਲ ਪਲਸਤਰ ਕਰੀਦਾ ਚੂਨੇ ਦਾ, ਇਉਂ ਭਾਵ ਜਿਹੜੀਆਂ ਕਿਲੇ ਦੀਆਂ ਦੀਵਾਰਾਂ ਨੇ ਉਹਦੇ ਨਾਲ ਇਉਂ ਭਾਵ ਪਲਸਤਰ ਕੀਤਾ ਠੋਕਿਆ, ਉਹ ਕਾਹਦੇ ਕਰਕੇ ਜੇ ਬਾਹਰੋਂ ਤੋਪ ਦਾ ਗੋਲਾ ਆਵੇ, ਕਿਉਂਕਿ ਕੰਧ ਨੂੰ ਤੇ ਪਾੜ ਜਾਂਦਾ ਹੈ ਪਰ ਲੋਹੇ ਨੂੰ ਪਾੜਨਾ ਸੌਖੀ ਬਾਤ ਨਹੀਂ ਹੁੰਦੀ, ਮੋਟੀ ਚਾਦਰ ਹੈ। ਇਸ ਤਰ੍ਹਾਂ ਯਤਨ ਤਾਂ ਕੀਤਾ ਪਰ ਉਹ ਗੋਲਿਆਂ ਦੀ ਮਾਰ ਨਹੀਂ ਹੋ ਸਕਦੀ।
1: ਗੋਲਾ ਖਤ ਤੇ ਤਾਈ
0: ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ, ਭਾਵੇਂ ਅਬਦਾਲੀ ਕੋਲ ਬਹੁਤ ਜਿਹੜੇ ਨੇ ਹਥਿਆਰ ਨੇ, ਬਹੁਤ ਤਕੜੇ ਤੰਤਰ ਨੇ, ਪਰ ਉਹਦੇ ਗੋਲੇ ਜਿਹੜੇ ਨੇ ਉਹ ਕਿਲੇ ਦੀਆਂ ਦੀਵਾਰਾਂ ਤੇ ਕੋਈ ਮਾਰ ਨਹੀਂ ਕਰ ਸਕਦੇ।
1: ਸੁਰੰਗ ਲਗੇ ਨੈ ਕਿਤੇ ਸਦਾਈ,
0: ਕਈ ਵਾਰ ਇਹ ਹੁੰਦਾ ਵੀ ਕੰਧ ਨੂੰ ਪਾੜ ਕੇ ਸੁਰੰਗ ਲਾਈ ਜਾਂਦੀ, ਜਿਵੇਂ ਚੋਰ ਸੁਰੰਗ ਲਾਇਆ ਜਾਂਦੇ ਸੀ, ਪਾੜਸੇ ਨੂੰ ਕਹਿੰਦੇ ਸੰਨ ਲਾਉਣਾ, ਤੇ ਕਹਿੰਦੇ ਉਸ ਦੀਵਾਰਾਂ ਨੂੰ ਸੰਨ ਵੀ ਨਹੀਂ ਸੀ ਲੱਗ ਸਕਦੀ, ਜਾਂ ਸੁਰੰਗ ਹੁੰਦੀ ਥੱਲਿਓ ਨੀਆਂ ਦੇ ਕੋਲ ਜਾ ਕੇ ਰਸਤਾ ਬਣਾ ਲੈਣਾ, ਨੀਆਂ ਖੋਦ ਖੋਦ ਕੇ ਥੱਲਿਓ ਦੀ ਵੜ ਜਾਣਾ, ਨੀਆਂ ਦੇ ਥੱਲਿਓ ਦਰਵਾਜ਼ਾ ਕੱਢ ਲੈਣਾ ਤੇ ਥੱਲਿਓ ਦੀ ਚਲੇ ਜਾਣਾ, ਪਰ ਉੱਥੇ ਸੁਰੰਗ ਵੀ ਨਹੀਂ ਸੀ ਲੱਗਦੀ, ਉਹਦਾ ਵੀ ਕਾਰਨ ਹੈ।
1: ਦੁਆਰਾ ਫਿਰ ਜੋੜ ਕੇ ਤੁਰਕ ਹਾਥੋਂ ਸਭ,
0: ਕਹਿੰਦੇ ਜਿਸ ਵੇਲੇ ਇਉਂ ਦਾ 8 ਦਿਨ ਦਾ ਸਮਾਂ ਲੰਘ ਗਿਆ ਨਾ, ਤੇ ਨਜੀਬ ਖਾਨ ਰੁਹੇਲੇ ਨੇ ਇੱਕ ਵਿਉਂਤ ਕੀਤੀ ਹੈ, ਕੁਝ ਸਿਆਣੇ ਸਿਆਣੇ ਅਫਸਰ ਜਿਹੜੇ ਨੇ ਉਹ ਨਾਲ ਲਏ, ਉਹਨਾਂ ਅਫਸਰਾਂ ਨੂੰ ਨਾਲ ਲੈ ਕੇ ਤੇ ਅਬਦਾਲੀ ਦੇ ਕੋਲ ਜਾ ਕੇ ਦੋਨੋਂ ਹੱਥ ਜੋੜੇ, ਬਾਦਸ਼ਾਹ ਸਲਾਮਤ, ਅਸੀਂ ਇਕੱਠੇ ਹੋ ਕੇ ਤੁਹਾਡੇ ਕੋਲ ਆਏ ਹਾਂ, ਸਾਡੀ ਹੱਥ ਜੋੜ ਕੇ ਇੱਕ ਤੁਹਾਨੂੰ ਅਰਜ਼ਾ, ਇੱਕ ਤੁਹਾਨੂੰ ਬੇਨਤੀ ਹੈ, ਦੱਸੋ।
1: ਸੋ ਸੋ ਰੇਟ ਲਾਏ,
0: ਕਹਿੰਦੇ ਇਸ ਤਰ੍ਹਾਂ ਆਏ ਨੇ ਹੱਥ ਜੋੜਦੇ ਨੇ ਵੀ ਕਿਸੇ ਜੁਗਤੀ ਦੇ ਨਾਲ ਅਬਦਾਲੀ ਜਿਹੜਾ ਉਹ ਟਲ ਜਾਵੇ, ਭਾਵ ਇਸ ਅਲੀਗੜ੍ਹ ਦੇ ਕਿਲੇ ਚੋਂ ਆਪਣਾ ਬੋਰੀ ਬਿਸਤਰਾ ਗੋਲ ਕਰਕੇ ਤੇ ਚਲਾ ਜਾਵੇ ਨਜੀਬ ਖਾਨ ਰੁਹੇਲੇ ਦੀ। ਇਹ ਬਿਉਂਤ ਤਾਂ ਹੈ, ਕੁਝ ਕੁਝ ਮੁਖੀ ਮੁਖੀ ਅਫਸਰਾਂ ਨੂੰ ਨਾਲ ਲੈ ਕੇ ਤੇ ਅਬਦਾਲੀ ਦੇ ਕੋਲ ਪਹੁੰਚਣਾ ਕੀਤਾ ਹੈ।
1: ਅੱਗਿਓਂ ਆਗਰੋ ਮਾਰ ਕੇ,
0: ਉਸ ਵੇਲੇ ਨਜੀਬ ਖਾਨ ਰੁਹੇਲਾ ਕਹਿਣ ਲੱਗਾ, ਬਾਦਸ਼ਾਹ ਸਾਡੇ ਸਾਰਿਆਂ ਦੀ ਕਿਰਾਇਆ ਹੈ, ਸਲਾਹ ਦਿੰਦੇ ਨੇ ਸਾਰੇ ਵੱਖ ਵੱਖ, ਜਦੋਂ ਜੰਗ ਯੁੱਧ ਚੱਲਦੇ ਹੋਣ ਕੋਈ ਵੱਡੇ ਵੱਡੇ ਅਫਸਰ ਜਿਹੜੇ ਨੇ ਆਪਣੀਆਂ ਸਲਾਹਾਂ ਦਿੰਦੇ ਨੇ। ਜਿਸ ਵੇਲੇ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ, ਗੁਰੂ ਖਾਲਸਾ ਜੀ, ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਰਨਲ ਸ਼ਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਹੋਰ ਬੇਅੰਤ ਗੁਰੂ ਕੇ ਲਾਲ ਜਿਹੜੇ ਨੇ ਉਸ ਵੇਲੇ ਮੌਜੂਦ ਸਨ, ਤੇ ਜਿਸ ਵੇਲੇ ਘੰਟੇ ਘਰ ਵੱਲੋਂ ਫੌਜ ਆਈ ਸੀ, ਉਹ ਸਾਰੀ ਦੀ ਸਾਰੀ ਫੌਜ ਪੌੜੀਆਂ ਦੇ ਵਿੱਚ ਹੀ ਢੇਰੀ ਕਰ ਦਿੱਤੀ। ਇਹੋ ਜਿਹੀ ਵਿਉਂਤਬੰਦੀ ਕੀਤੀ ਸੀ ਜਰਨਲ ਸਾਹਿਬ ਜੀ ਨੇ, ਉਹ ਪੌੜੀਆਂ ਤੱਕ ਥੱਲੇ ਨਹੀਂ ਉਤਰ ਸਕੇ। ਉਸ ਵੇਲੇ ਕੁਲਦੀਪ ਬਰਾੜ ਨੂੰ ਗਾਲ ਕੱਢਣੀ ਪੈ ਗਈ ਸੀ, ਦੌੜ ਕੇ ਅੰਦਰ ਜਾਓ, ਜਦੋਂ ਫੌਜ ਅੰਦਰ ਨਹੀਂ ਸੀ ਜਾਂਦੀ, ਜੇ ਦੂਜੀ ਉਹਨਾਂ ਦੀ ਅੱਗੇ ਆਈ ਹੈ ਤੇ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਤੋਂ ਗਾਂਹ ਨਹੀਂ ਚੱਲੀ, ਸਾਰੀ ਦੀ ਸਾਰੀ ਫੌਜ ਆ ਗਈ। ਫਿਰ ਉਸ ਤੋਂ ਬਾਅਦ ਬੜੇ ਬੜੇ ਅਫਸਰਾਂ ਨੇ ਸਲਾਹ ਕੀਤੀ, ਚਾਰ ਤਰਫਾ ਤੋਂ ਫੌਜ ਚੱਲੀ ਸੀ, ਘੰਟਾ ਘਰ ਵਾਲੇ ਇੱਕ ਪਾਸੇ, ਲੰਗਰ ਪਾਲ ਸਾਹਿਬ ਵਾਲੇ ਇੱਕ ਪਾਸੇ, ਆਟਾ ਮੰਡੀ ਵਾਲੇ ਵੱਖਰੀ ਫੌਜ ਸੀ, ਕਾਲ ਤਖਤ ਦੇ ਪਿਛਲੇ ਪਾਸੇ ਉਹ ਵੱਖਰੀ ਫੌਜ ਸੀ, ਪਰ ਸਾਰੀ ਦੀ ਸਾਰੀ ਫੌਜ ਨੂੰ ਮਹਾਂਪੁਰਖਾਂ ਨੇ ਜਿਹੜੇ ਬਚਨ ਕਹੇ ਸੀ, ਇੱਕ ਵਾਰ ਆਉਣ ਦਿਓ ਸਹੀ, ਟਰੱਕ ਭਰ ਭਰ ਕੇ ਤੋਰਾਂਗਾ ਲਾਸ਼ਾਂ ਦੇ, ਤੇ ਉਹ ਟਰੱਕ ਭਰ ਭਰ ਕੇ ਮਹਾਂਪੁਰਖਾਂ ਨੇ ਤੋਰੇ ਸਨ। ਕਿਉਂ? ਤਾਕਤ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੀ। ਹੁਣ ਇੱਥੇ ਨਜੀਬ ਖਾਨ ਰੁਹੇਲਾ ਕਹਿੰਦਾ ਅਬਦਾਲੀ ਨੂੰ, ਬਾਦਸ਼ਾਹ ਸਲਾਮਤ, ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਜਿਵੇਂ ਉਸ ਵੇਲੇ ਸਲਾਹਾਂ ਕੀਤੀਆਂ ਸੀ, ਮੈਂ ਤਾਂ ਥੋੜ੍ਹੀ ਜਿਹੀ ਤੁਹਾਨੂੰ ਇਹ ਕਹਾਵਤ ਸਾਹਮਣੇ ਰੱਖ ਦਿੱਤੀ ਹੈ। ਬਾਦਸ਼ਾਹ ਸਲਾਮਤ, ਆਪਾਂ ਇਉਂ ਨਾ ਕਰੀਏ,

0: ਇੱਕ ਵਾਰ ਇਸ ਕਿਲੇ ਤੋਂ ਆਪਾਂ ਚਲੇ ਚਲੀਏ ਤੇ ਜਿਹੜਾ ਆਗਰੇ ਨੂੰ ਫਤਿਹ ਕਰਨਾ ਹੈ, ਪਹਿਲਾਂ ਜਾ ਕੇ ਆਪਾਂ ਆਗਰੇ ਨੂੰ ਫਤਿਹ ਕਰ ਲਈਏ, ਆਗਰੇ ਨੂੰ ਜਿੱਤ ਕੇ ਜਦੋਂ ਵਾਪਸ ਆਵਾਂਗੇ ਤੇ ਆਪਾਂ ਇਹ ਕਿਲਾ ਜਿਹੜਾ ਸੌਖਾ ਜਿੱਤ ਲਵਾਂਗੇ। ਨਜੀਬ ਖਾਂ ਰੁਹੇਲਾ ਜਿਹੜਾ ਹੈ ਅਬਦਾਲੀ ਨੂੰ ਇਉਂ ਕਹਿੰਦਾ ਹੈ,
1: ਫੇਰ ਘੇਰਾਂਗੇ ਆ,
0: ਫੇਰ ਘੇਰੇਂਗੇ ਆਏ, ਆਗਰਾ ਜਿੱਤ ਕੇ ਤੇ ਬਾਦਸ਼ਾਹ ਸਲਾਮਤ, ਫਿਰ ਆਪਾਂ ਇਹ ਜਿਹੜਾ ਅਲੀਗੜ੍ਹ ਦਾ ਕਿਲਾ ਹੈ ਨਾ, ਰਾਮਗੜ੍ਹ ਦਾ ਕਿਲਾ, ਫਿਰ ਆਪਾਂ ਘੇਰਾ ਪਾ ਕੇ ਵਿਹਲੇ ਹੋ ਕੇ ਇੱਥੇ ਬੈਠੇ ਰਵਾਂਗੇ। ਪਹਿਲਾਂ ਆਪਾਂ ਦੂਜੇ ਕੰਮ ਜਿਹੜੇ ਨੇ ਉਹਨਾਂ ਤੇ ਫਤਿਹ ਹਾਸਲ ਕਰ ਲੈਣਾ ਕਰੀਏ।
1: ਚੁਪਈ ਸਾਏ ਤਿਨੇ ਕੀ ਏਕ ਨਾ ਮਾਨੀ,
0: ਆਖੋ ਸਤਨਾਮ ਸ਼੍ਰੀ। ਕਈ ਵਾਰ ਬਾਦਸ਼ਾਹ ਬੜੇ ਅੜੀਅਲ ਅੜੀਅਲ ਹੁੰਦੇ ਨੇ, ਉਹ ਮੰਨਦੇ ਕਿੱਥੇ ਨੇ? ਤੇ ਭਾਈ ਸਾਹਿਬ ਜੀ, ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਕਹਿੰਦੇ ਨਜੀਬ ਖਾਂ ਰੁਹੇਲੇ ਨੇ ਗੱਲਾਂ ਤਾਂ ਬੜੀਆਂ ਕੀਤੀਆਂ, ਸਾਹੇ ਤਿੰਨੇ ਨਾ ਏਕ ਨਾ ਮਾਨੀ, ਪਰ ਅਬਦਾਲੀ ਨੇ ਨਜੀਬ ਖਾਂ ਰੁਹੇਲੇ ਤੇ ਆਏ ਹੋਏ ਅਫਸਰਾਂ ਦੀ ਇੱਕ ਵੀ ਗੱਲ ਨਾ ਮਾਨੀ, ਬਿਲਕੁਲ ਨਾ ਮੰਨੀ। ਕਹਿੰਦਾ ਮੈਂ ਤੁਹਾਡੀ ਗੱਲ ਨਾ ਮਾਨੂ, ਮੈਂ ਇਹ ਤੁਹਾਡੀ ਗੱਲ ਨਹੀਂ ਮੰਨਾਂਗਾ। ਅੜੀ ਕਰਕੇ ਜਿਹੜਾ ਅਬਦਾਲੀ ਹੈ ਉਹ ਬੈਠ ਚੁੱਕਾ ਹੈ। ਭਾਈ ਰਤਨ ਸਿੰਘ ਜੀ ਲਿਖਦੇ ਨੇ, ਅਬਦਾਲੀ ਨੂੰ ਮਾਣ ਸੀ ਆਪਣੀ ਵਿਦਿਆ ਤੇ, ਉਹਨੇ ਗ੍ਰੰਥ ਬਹੁਤ ਪੜੇ ਸੀ ਜੰਗ ਜਿੱਤਣ ਦੇ, ਉਹਨੂੰ ਮਾਣ ਸੀ ਜੰਤਰ ਦਾ, ਵੀ ਇਹ ਜਿਹੜੀ ਜੁਗਤੀ ਹੈ ਉਹ ਆਪਣੇ ਕੋਲ ਰੱਖ ਰਿਹਾ ਸੀ, ਕਿਸੇ ਨੂੰ ਜੁਗਤੀ ਦੱਸਦਾ ਵੀ ਨਹੀਂ ਸੀ, ਅੰਦਰ ਦੀ ਗੱਲ ਭੇਤ ਨਹੀਂ ਸੀ ਦੇ ਰਿਹਾ, ਕੇਵਲ ਆਪਣੇ ਕੋਲ ਰੱਖ ਰਿਹਾ ਸੀ ਵੀ ਮੈਂ ਇਸ ਜੁਗਤੀ ਨਾਲ, ਇਹ ਗਿਆਨ ਦੇ ਨਾਲ, ਸੋਝੀ ਨਾਲ ਮੈਂ ਕਿਲੇ ਨੂੰ ਜਿੱਤ ਲੈਣਾ ਹੈ।
1: ਇਸ ਮਾਰੇ ਤੇ ਆਗਰੋਂ ਛਟੈ,
0: ਕਹਿਣ ਲੱਗਾ ਬਦਾਲੀ ਨਜੀਬ ਖਾਂ ਰੁਹੇਲਾ, ਜੇ ਆਪਾਂ ਇਹ ਕਿਲਾ ਜਿੱਤ ਲਿਆ ਨਾ ਅਲੀਗੜ੍ਹ ਦਾ, ਤੇ ਆਗਰੇ ਦਾ ਤੇ ਆਪੇ ਜੁੱਤਿਆ ਜਾਣਾ। ਆਗਰੇ ਚ ਆਪਾਂ ਨੂੰ ਕੋਈ ਬਹੁਤੀ ਤਾਕਤ ਵਰਤ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜਦੋਂ ਬੰਦਾ ਇੱਕ ਜਗ੍ਹਾ ਜਿੱਤ ਲੈਂਦਾ ਹੌਸਲੇ ਬੁਲੰਦ ਹੋ ਜਾਂਦੇ ਨੇ, ਅਗਲਾ ਮੋਰਚਾ ਤੇ ਆਪੇ ਜਿੱਤਿਆ ਜਾਂਦਾ ਹੁੰਦਾ। ਕਹਿਣ ਲੱਗਾ ਤੂੰ ਫਿਕਰ ਨਾ ਕਰ, ਅਗਰ ਜੇ ਆਪਾਂ ਅਲੀਗੜ੍ਹ ਦਾ ਕਿਲਾ ਜਿੱਤ ਲਿਆ ਨਾ ਤੇ ਆਗਰੇ ਦਾ ਤੇ ਆਪੇ ਜਿੱਤ ਲਵਾਂਗੇ।
1: ਇਸ ਛੱਡੇ ਹਮ ਆਗਰੋਂ ਨਾ ਟੁੱਟੈ,
0: ਹੌਸਲੇ ਅਬਦਾਲੀ ਕਹਿੰਦਾ ਨਜੀਬ ਖਾਂ ਸਿਆਣੀ ਗੱਲ ਕਰ, ਜੇ ਆਪਾਂ ਇਹਨੂੰ ਛੱਡ ਕੇ ਆਗਰੇ ਜਾਂਦੇ ਹਾਂ ਨਾ ਤੇ ਆਗਰੇ ਦਾ ਕਿਲਾ ਵੀ ਜਿੱਤਿਆ ਨਹੀਂ ਜਾਣਾ, ਇਹ ਗੱਲ ਮੈਨੂੰ ਪਤਾ ਹੈ। ਅਬਦਾਲੀ ਕਹਿੰਦਾ ਅਗਰ ਜੇ ਇਹਨੂੰ ਜਿੱਤ ਕੇ ਆਗਰੇ ਜਾਂਦੇ ਹਾਂ ਤੇ ਆਗਰੇ ਦਾ ਆਪਣੇ ਹੌਸਲੇ ਬੁਲੰਦ ਹੋ ਜਾਣਗੇ ਤੇ ਆਪਾਂ ਜਿੱਤ ਲਵਾਂਗੇ, ਇਹਨੂੰ ਛੱਡ ਕੇ ਆਪਾਂ ਆਗਰਾ ਵੀ ਜਿੱਤ ਨਹੀਂ ਸਕਦੇ।
1: ਦੋਹਰਾ ਸਾਉ ਜੰਦਰ ਕੇ ਜੋਰ ਤੇ ਦਿਲ ਸਾਏ ਹੁਤੋ ਹੁਲਾਸਾ,
0: ਕਹਿੰਦੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸ਼ਾਹ ਹੈ ਉਹ ਆਪਣੇ ਵਿਦਿਆ ਕਰਕੇ, ਤਾਕਤ ਕਰਕੇ ਹੁਲਾਸ ਹੈ, ਖੁਸ਼ ਹੈ, ਆਪਣੇ ਤੇ ਭਰੋਸਾ ਪ੍ਰਤੀਤ ਰੱਖ ਰਿਹਾ ਹੈ ਵੀ ਜੋ ਮੈਂ ਘੋਖਿਆ ਵਾਚਿਆ ਹੈ ਮੈਂ ਉਸ ਜੁਗਤੀ ਨਾਲ ਇਸ ਕਿਲੇ ਨੂੰ ਜਿੱਤ ਸਕਦਾ ਹਾਂ।
1: ਚੁੱਤਰ ਪਏ ਮੋਰਚੇ ਵੰਡ ਦੈ ਲਾਇਓ ਡੇਰਾ ਇੱਕ ਪਾਸ,
0: ਕਹਿੰਦੇ ਚਾਰ ਸ਼ਫੇਰੇ ਅਬਦਾਲੀ ਨੇ ਉਸ ਰਾਮਗੜ੍ਹ ਕਿਲੇ ਦੇ ਜਿਹੜੀ ਆਪਣੀ ਫੌਜ ਹੈ ਇਹਦੀ, ਉਹਦੇ ਮੋਰਚੇ ਲਾ ਦਿੱਤੇ ਨੇ, ਕਿਤੇ ਤੋਪਾਂ ਲਾਈਆਂ ਨੇ, ਕਿਤੇ ਜੰਬੂਰੇ ਲਾਏ ਨੇ, ਕਿਤੇ ਬੰਦੂਕਾਂ ਫਿੱਟ ਕੀਤੀਆਂ ਨੇ, ਚਾਰ ਸ਼ਫੇਰੇ ਮੋਰਚੇ ਲਾ ਦਿੱਤੇ ਨੇ ਤੇ ਇੱਕ ਜਗ੍ਹਾ ਤੇ ਅਬਦਾਲੀ ਆਪ ਆਪਣਾ ਤੰਬੂ ਲਾ ਕੇ ਇਸ ਨੂੰ ਸਾਰੀ ਵਿਉਂਤਬੰਦੀ ਨੂੰ ਘੋਖ ਰਿਹਾ।

0: ਜਵਾਹਰ ਮਲ ਜੀ ਦਾ ਮਾਮਾ ਤੇ ਸੂਰਜ ਮਲ ਜੀ ਦਾ ਸਾਲਾ, ਜਿਹਦਾ ਨਾਮ ਉਹਦਾ ਅੱਗੇ ਨਾਮ ਸਪਸ਼ਟ ਆ ਰਿਹਾ ਹੈ,
1: ਰਾਏ ਮਲ ਤੋਂ ਉਸ ਜਟਕੋ ਨਾਮ,
0: ਜਿਹੜਾ ਉਸ ਕਿਲੇ ਵਿੱਚ ਜਰਨੈਲ ਸੀ ਨਾ ਸਾਰਿਆਂ ਦਾ ਮੁਖੀ, ਉਹਦਾ ਨਾਮ ਸੀ ਰਾਏ ਮਲ। ਜਵਾਹਰ ਜੱਟ ਜੀ ਦਾ ਇਹ ਮਾਮਾ ਲੱਗਦਾ, ਸੂਰਜ ਮਲ ਦਾ ਸਾਲਾ ਲੱਗਦਾ। ਪਿੱਛੇ ਤੁਸੀਂ ਇਤਿਹਾਸ ਸੁਣ ਕੇ ਆਇਓ, ਕਹਿੰਦੇ ਰਾਏ ਮਲ ਜਿਹੜਾ ਹੈ ਇਹ ਜਾਟ ਜਿਹੜਾ ਹੈ ਇਹ ਉਸ ਕਿਲੇ ਦੇ ਵਿੱਚ ਆਕੀ ਹੋ ਕੇ ਫੌਜ ਨਾਲ ਬੈਠਾ ਹੋਇਆ ਸੀ।
1: ਮੱਧ ਕਿਲੇ ਬੇਗਮ ਹੋਈ ਸੋਵੈ,
0: ਇਹਨੂੰ ਪਤਾ ਸੀ ਵੀ ਕਿਲਾ ਮੈਂ ਕਿਲੇ ਦੇ ਵਿੱਚ ਆ, ਬਾਹਰ ਭਾਵੇਂ ਅਬਦਾਲੀ ਦੀਆਂ ਜਿੰਨੀਆਂ ਮਰਜ਼ੀ ਫੌਜਾਂ ਨੇ, ਬੰਦਾ ਸੇਫ ਥਾਂ ਤੇ ਹੁੰਦਾ ਪਰਵਾਹ ਨੀ ਮੰਨਦਾ, ਤੇ ਜ਼ਿਆਦਾ ਵੀ ਸੇਫਲੀ ਮੰਨ ਲਵੇ ਨਾ ਤੇ ਫਿਰ ਉਹ ਖਤਰਨਾਕ ਬਣ ਜਾਂਦੀ ਹੈ, ਕੁਝ ਨਾ ਕੁਝ ਹੁਸ਼ਿਆਰੀ ਵੀ ਵਰਤਣੀ ਪੈਂਦੀ ਹੈ। ਪਰ ਇਹ ਕਿਲੇ ਵਿੱਚ ਬੇਖੌਫ ਹੋ ਗਿਆ, ਬੇਗਮ ਹੋ ਕੇ ਦਿਨੇ ਵੀ ਸੁੱਤਾ ਰਹਿੰਦਾ ਰਾਤ ਵੀ ਸੁੱਤਾ ਰਹਿੰਦਾ ਹੈ। ਇਹਨੂੰ ਪਤਾ ਹੈ ਕਿਲਾ ਮਜ਼ਬੂਤ ਬੜਾ ਹੈ, ਪਰ ਜਿਹੜਾ ਦਿਨ ਰਾਤ ਸੁੱਤਾ ਰਹੇਗਾ ਉਹ ਧੋਖਾ ਤਾਂ ਸੁਭਾਵਕ ਹੈ ਖਾਵੇਗਾ ਹੀ ਨਾ, ਹੁਸ਼ਿਆਰੀਆਂ ਵਰਤਣੀਆਂ ਪੈਂਦੀਆਂ ਨੇ। ਕਹਿੰਦੇ ਬੇਗਮ ਹੋ ਕੇ ਕਿਲੇ ਵਿੱਚ ਇਹ ਜਿਹੜਾ ਰਾਏ ਮਲ ਹੈ ਇਹ ਭਾਵ ਰਹਿ ਰਿਹਾ ਹੈ।
1: ਚਾਰੋ ਤਰਫ ਲੜਾਈ ਹੋਵੇ,
0: ਚਾਰੋ ਤਰਫਾਂ ਤੇ ਕੁਝ ਫੌਜਾਂ ਜ਼ਰੂਰ ਨੇ, ਲੜਾਈ ਜੰਗ ਜ਼ਰੂਰ ਹੋ ਰਿਹਾ ਹੈ, ਪਰ ਜਿਹੜਾ ਇਹ ਬਚਣ ਆਇਆ ਹੁਣੇ ਰਾਏ ਮਲ ਇਹ ਬੇਖੌਫ ਹੈ, ਇਹ ਬਿਲਕੁਲ ਧਿਆਨ ਨਹੀਂ ਦੇ ਰਿਹਾ।
1: ਅੰਦਰੋਂ ਤੋਪਣ ਕੀ ਸ਼ਲਕ ਚਲਾਵੇ,
0: ਕਹਿੰਦੇ ਅੰਦਰੋਂ ਤੋਪਾਂ ਦੀ ਜਿਹੜੀ ਮਾਰ ਹੈ, ਜਦੋਂ ਰਾਏ ਮਲ ਦੀਆਂ ਫੌਜਾਂ ਬਾਹਰ ਅਬਦਾਲੀ ਦੇ ਤੋਪਾਂ ਦੇ ਗੋਲੇ ਛੱਡਦੇ ਨੇ, ਉਹਨਾਂ ਤੋਪਾਂ ਦੀ ਮਾਰ ਤਾਂ ਅਬਦਾਲੀ ਦੀਆਂ ਫੌਜਾਂ ਤੇ ਪੈਂਦੀ ਹੈ, ਪਰ ਜਦੋਂ ਅਬਦਾਲੀ ਆਪਣੀਆਂ ਤੋਪਾਂ ਦੇ ਅੱਗੋਂ ਜਵਾਬ ਦਿੰਦਾ ਹੈ ਕਿਲਾ ਹੋਣ ਕਰਕੇ ਉਹਨਾਂ ਤੇ ਕੋਈ ਅੰਦਰ ਅਸਰ ਨਹੀਂ ਹੁੰਦਾ।
1: ਬਾਹਰੋਂ ਤੋਪ ਸੋ ਟੁਕਣ ਨਾ ਪਾਵੇ,
0: ਬਾਹਰੋਂ ਤੋਪ ਸੋ ਟੁਕਣ ਨਾ ਪਾਵੇ, ਜਿਹੜੀਆਂ ਬਾਹਰਲੀਆਂ ਤੋਪਾਂ ਨੇ ਅਬਦਾਲੀ ਦੀਆਂ ਉਹ ਕਿਲੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੀਆਂ, ਕਿਉਂਕਿ ਕਿਲਾ ਮਜ਼ਬੂਤ ਹੀ ਇੰਨਾ ਹੈ, ਦੀਵਾਰਾਂ ਬਹੁਤ ਉੱਚੀਆਂ ਨੇ ਜਿਹਦੇ ਵਿੱਚ ਬਚਨ ਆ ਜਾਣੇ ਨੇ। 35 ਫੁੱਟ ਜੀ ਦੀ ਉੱਚੀ ਦੀਵਾਰ ਹੈ ਕਿਲੇ ਦੀ, 35 ਫੁੱਟ ਕੋਈ ਥੋੜੀ ਬਾਤ ਨਹੀਂ ਹੁੰਦੀ, ਥੱਲੇ ਡੂੰਘੀਆਂ ਖਾਈਆਂ ਨੇ, ਬੜੀ ਔਖੀ ਬਾਤ ਹੈ। ਕਹਿੰਦੇ ਬਾਹਰੋਂ ਕੋਈ ਐਸਾ ਅਸਰ ਨਹੀਂ ਹੁੰਦਾ।
1: ਸੁਰੰਗ ਪਟੇ ਜਦ ਨਿਕਸਨ ਆਵੇ,
0: ਭਾਈ ਸਾਹਿਬ ਜੀ ਲਿਖਦੇ ਨੇ ਜੇ ਉਸ ਕਿਲੇ ਤੇ ਸੁਰੰਗ ਲਾਉਣ ਦਾ ਯਤਨ ਕਰਦੀਆਂ ਨੇ ਅਬਦਾਲੀ ਦੀਆਂ ਫੌਜਾਂ, ਡੂੰਘਾ ਖੋਦਦੀਆਂ ਨੇ ਤੇ ਥੋੜਾ ਜਿਹਾ ਡੂੰਘਾ ਖੋਜਦੀਆਂ ਨੇ ਤੇ ਥੱਲਿਓ ਪਾਣੀ ਨਿਕਲ ਆਉਂਦਾ ਹੈ, ਤੇ ਜਦੋਂ ਪਾਣੀ ਨਿਕਲ ਆਵੇ ਤੇ ਉਦੋਂ ਸੁਰੰਗ ਦੱਸੋ ਕਿੱਥੋਂ ਲੱਗੇਗੀ। ਕਹਿੰਦੇ ਥੋੜਾ ਜਿਹਾ ਖੋਦਣ ਦੇ ਨਾਲ ਥੱਲਿਓ ਪਾਣੀ ਨਿਕਲ ਆਉਂਦਾ ਹੈ ਤੇ ਸੁਰੰਗ ਵੀ ਜਿਹੜੀ ਹੈ ਉਹ ਨਹੀਂ ਲੱਗਦੀ ਜੀ।
1: ਇਸ ਕਾਰ ਜੰਤਰਨ ਲਗਨ ਲਦਾ,
0: ਭਾਈ ਸਾਹਿਬ ਜੀ ਕਹਿੰਦੇ ਕਾਰਨ ਇਸ ਕਰਕੇ ਛੇਤੀ ਕੀਤੇ ਕਿਲੇ ਦੇ ਉੱਤੇ ਅਬਦਾਲੀ ਦੀਆਂ ਫੌਜਾਂ ਦਾ ਦਾਅ ਨਹੀਂ ਲੱਗਦਾ।
1: ਬੋ ਨਵਾਬ ਕੋ ਚਿੰਤਾ ਭਰੀ,
0: ਕਹਿੰਦੇ ਨਵਾਬ ਇੱਥੇ ਹੈ ਨਜੀਬ ਖਾਨ, ਅਬਦਾਲੀ ਨੂੰ ਚਿੰਤਾ ਨਹੀਂ ਹੈ, ਉਹ ਤੇ ਬੈਠਾ ਹੋਇਆ ਹੈ। ਕਹਿੰਦੇ ਨਜੀਬ ਖਾਨ ਰੁਹੇਲੇ ਨੂੰ ਚਿੰਤਾ ਲੱਗ ਰਹੀ ਹੈ ਵੀ ਦਿਨ ਲੰਘਦੇ ਜਾਂਦੇ ਨੇ, ਅੰਦਰ ਕਿਲੇ ਵਿੱਚ ਕੋਈ ਫਿਕਰ ਫਾਕਾ ਨਹੀਂ ਹੈ, ਸਾਡੀਆਂ ਫੌਜਾਂ ਵੀ ਕੁਝ ਮਰ ਰਹੀਆਂ ਨੇ। ਕਹਿੰਦੇ ਨਜੀਬ ਖਾਨ ਰੁਹੇਲੇ ਨੂੰ ਇਸ ਗੱਲ ਦੀ ਬਹੁਤ ਭਾਰੀ ਚਿੰਤਾ ਜਿਹੜੀ ਹੈ ਉਹ ਵੱਢ ਵੱਢ ਕੇ ਖਾ ਰਹੀ ਹੈ ਘੁਣ ਵਾਂਗੂ ਜੀ।
1: ਕਰੀ ਪਾਤਸ਼ਾਹ ਕਿਮ ਆਪਣੀ ਅਰੀ,
0: ਨਜੀਬ ਖਾਨ ਰੁਹੇਲਾ ਮਾਣੀ ਮਨ ਚ ਸੋਚਦਾ ਹੈ, ਕਹਿੰਦਾ ਮੱਤ ਮਾਰੀ ਹੈ ਬਾਦਸ਼ਾਹ ਦੀ, ਕਹਿੰਦਾ ਅਬਦਾਲੀ ਕੈਸਾ ਬੰਦਾ ਹੈ, ਅੜੀ ਕਰਕੇ ਬੈਠ ਗਿਆ ਵੀ ਮੈਂ ਕਿਲਾ ਛੱਡਣਾ ਹੀ ਨਹੀਂ ਹੈ, ਇਹਨੂੰ ਅਸਾਂ ਸਲਾਹਾਂ ਦਿੱਤੀਆਂ ਨੇ, ਬੜੇ ਅਫਸਰਾਂ ਨੇ ਸਲਾਹਾਂ ਦਿੱਤੀਆਂ ਨੇ, ਪਰ ਇਹ ਕਿਸੇ ਦੀ ਗੱਲ ਮੰਨਦਾ ਹੀ ਨਹੀਂ ਹੈ। ਨਜੀਬ ਖਾਨ ਰੁਹੇਲਾ ਆਪਣੀ ਸੁਰਤ ਵਿੱਚ ਇਉਂ ਸੋਚਦਾ ਹੈ।
1: ਫਿਰ ਕਾਏ ਅੱਕ ਤੱਕ ਉੱਠ ਜਾਓ,
0: ਫਿਰ ਸੋਚ ਕੇ ਕਹਿੰਦਾ ਜੇ ਨਹੀਂ ਉੱਠਦਾ ਤੇ ਜਾਵੇ ਆਪੇ ਅੱਕ ਥੱਕ ਕੇ ਚਲੇ ਹੀ ਜਾਵੇਗਾ ਨਾ, ਕਿੰਨਾ ਕੁ ਚਿਰ ਬੈਠਾ ਰਹੇਗਾ। ਜਦੋਂ ਬੰਦਾ ਖਿੱਜ ਜੇ ਤੇ ਕਈ ਵਾਰ ਖਿੱਜ ਕੇ ਬੋਲ ਕਹਿੰਦਾ ਹੈ, ਹੁਣ ਨਜੀਬ ਖਾਨ ਖਿੱਜ ਕੇ ਕਹਿੰਦਾ ਹੈ, ਕਹਿੰਦਾ ਆਪੇ ਹੀ ਅੱਕ ਥੱਕ ਕੇ ਚਲਾ ਜਾਵੇਗਾ, ਨਹੀਂ ਉੱਠਦਾ, ਫਿਰ ਕੀ ਕਰ ਸਕਦੇ ਆ, ਅਬਦਾਲੀ ਦੇ ਉੱਤੇ ਕੋਈ ਜ਼ੋਰ ਵੀ ਨਹੀਂ ਚੱਲਦਾ।
1: ਇਹਾ ਨਹੀਂ ਏ ਫਤਿਹ ਸੋ ਪਾਓ,
0: ਇਸ ਤਰ੍ਹਾਂ ਨਜੀਬ ਖਾਨ ਸੋਚਦਾ ਵੀ ਇੱਥੇ ਇਹ ਕਿਸੇ ਪ੍ਰਕਾਰ ਵੀ ਫਤਿਹ ਹਾਸਲ ਜਿੱਤ ਪ੍ਰਾਪਤ ਅਬਦਾਲੀ ਬਿਲਕੁਲ ਨਹੀਂ ਕਰ ਸਕਦਾ।

0: ਇੱਕ ਰਾਤ ਹੋਰ ਲੰਘੀ ਤੇ ਦੂਸਰੀ ਵਾਰ ਨਜੀਬ ਖਾਂ ਰੋਹੇਲਾ ਫਿਰ ਕੁਝ ਬਹੁਤ ਵੱਡੇ ਅਫਸਰਾਂ ਨੂੰ ਨਾਲ ਲੈ ਕੇ ਦੂਜੀ ਵਾਰ ਫਿਰ ਅਬਦਾਲੀ ਦੇ ਕੋਲ ਆਉਣਾ ਕੀਤਾ ਹੈ।
1: ਪੁੱਛਤ ਪੈ ਸੋ ਸਾਏ ਕੋ ਹਮ ਕੋ ਇਤੀ ਬਤਾਏ।
0: ਕਹਿਣ ਲੱਗੇ ਆ ਕੇ ਸਾਰੇ ਅਫਸਰ ਨਾਲ ਨਜੀਬ ਖਾਂ ਰੋਹੇਲਾ ਵੀ ਬਾਦਸ਼ਾਹ ਸਲਾਮਤ ਇਹ ਗੱਲ ਕਹਿੰਦਾ ਮੈਂ ਜੰਤਰ ਜਾਣਦਾ, ਮੈਂ ਜੰਤਰ ਜਾਣਦਾ, ਮੈਂ ਇਸ ਜੰਤਰ ਦੇ ਨਾਲ ਕਿਲੇ ਨੂੰ ਜਿੱਤ ਲਵਾਂਗਾ। ਸਾਨੂੰ ਇਹ ਤੇ ਦੱਸ ਵੀ ਤੇਰੇ ਕੋਲ ਕਿਹੜੀ ਵਿਦਿਆ ਹੈ, ਕਿਹੜਾ ਜੰਤਰ ਹੈ, ਅਸੀਂ ਮੰਨ ਲਈਏ ਵੀ ਤੂੰ ਇਸ ਜੰਤਰ ਦੇ ਨਾਲ ਕਿਲਾ ਜਿੱਤ ਸਕਦਾ ਹੈ। ਉਹ ਸਾਡੇ ਤਾਂ ਹੀ ਵੀ ਤੇ ਦੱਸਣਾ ਕਰਨਾ ਵੀ ਸਾਨੂੰ ਪਤਾ ਲੱਗ ਜੇ ਵੀ ਵਾਕਿਆ ਕਿਲਾ ਜਿੱਤਿਆ ਜਾਵੇਗਾ।
1: ਚੁਪਈ ਕੌਣ ਭਾਂਤ ਇਹ ਗੜ ਤੋੜ,
0: ਭਾਂਤ ਕੇ ਕਿਹੜੇ ਤਰੀਕੇ ਨਾਲ, ਕਿਸ ਪ੍ਰਕਾਰ, ਕਿਸ ਜੁਗਤੀ ਨਾਲ ਇਸ ਕਿਲੇ ਦੀਆਂ ਦੀਵਾਰਾਂ ਨੂੰ ਬਾਦਸ਼ਾਹ ਸਲਾਮਤ ਤੂੰ ਤੋੜ ਸਕਦਾ ਹੈ, ਸਾਡੇ ਤਾਈ ਤੂੰ ਦੱਸਣਾ ਕਰ।
1: ਕਿਸ ਉਮੈਦ ਇਹ ਮੋਰਚੇ ਜੋੜਾ,
0: ਕਿਹੜੀ ਉਮੀਦ ਲਾ ਕੇ, ਕਿਹੜੀ ਲੰਮੀ ਉਮੀਦ ਲਾ ਕੇ ਤੂੰ ਮੋਰਚੇ ਲਾ ਕੇ ਬਾਦਸ਼ਾਹ ਸਲਾਮਤ ਇਸ ਅਲੀਗੜ੍ਹ ਰਾਮਗੜ੍ਹ ਕਿਲੇ ਦੇ ਕੋਲ ਤੂੰ ਬੈਠਾ ਹੋਇਆ ਹੈ ਜੀ।
1: ਸਾਏ ਕਈ ਪਲ ਕਹਿ ਨਾ ਬਾਤ,
0: ਇਹਨਾਂ ਅਫਸਰਾਂ ਦੀ ਨਜੀਬ ਖਾਂ ਰੋਹੇਲੇ ਦੀ ਗੱਲ ਸੁਣ ਕੇ ਅਬਦਾਲੀ ਕਹਿਣ ਲੱਗਾ ਵੀ ਤੁਸੀਂ ਆਏ ਤੇ ਠੀਕ ਹੋ, ਵੱਡੇ ਵੱਡੇ ਅਫਸਰ ਹੋ, ਪਰ ਇੱਕ ਗੱਲ ਹੈ ਜੇ ਗੱਲ ਹੋਣ ਤੋਂ ਪਹਿਲਾਂ ਗੱਲ ਦੱਸ ਦਈਏ ਤੇ ਗੱਲ ਕਈ ਵਾਰ ਵਿੱਚੇ ਦੀ ਵਿੱਚੇ ਰਹਿ ਜਾਂਦੀ ਹੈ। ਕਿਲਾ ਮੈਂ ਜਿੱਤ ਲੈਣਾ ਪਰ ਮੈਂ ਤੁਹਾਨੂੰ ਪਹਿਲਾਂ ਇਹਦੀ ਵਿਉਂਤ ਜਿਹੜੀ ਹੈ ਉਹ ਨਹੀਂ ਦੱਸਦਾ, ਹੋਣ ਤੋਂ ਬਾਅਦ ਤੁਹਾਨੂੰ ਪਤਾ

0: ਬਤਾਈਏ ਲੱਗੇ ਨਾ ਘਾਤ। ਆਮ ਸਿਆਣੀ ਦੀਆਂ ਗੱਲਾਂ ਨਾ ਜੀ, ਵੀ ਜਦੋਂ ਕੰਮ ਹੋ ਜਾਏ ਤੇ ਫਿਰ ਕਹਿਣਾ ਚਾਹੀਦਾ। ਕੰਮ ਅਜੇ ਹੋਇਆ ਨੀ ਤੇ ਕਈਆਂ ਦਾ ਸੁਭਾਅ ਹੁੰਦਾ ਵੀ ਪਹਿਲਾਂ ਹੀ ਕੋਠੇ ਤੇ ਚੜ ਕੇ ਹਲਾ ਹਲਾ ਕਰ ਦੇਣੀ, ਪਹਿਲਾਂ ਹੀ ਰੌਲਾ ਪਾ ਦੇਣਾ ਵੀ ਹੋ ਗਿਆ ਹੋ ਗਿਆ ਹੋ ਗਿਆ। ਨਾ ਨਾ ਨਾ, ਉਸ ਵੇਲੇ ਅਬਦਾਲੀ ਕਹਿਣ ਲੱਗਾ ਵੀ ਬਾਤ ਬਤਾਈਏ ਤੇ ਘਾਤ ਦਾ ਨਹੀਂ ਲੱਗਦਾ, ਚੁੱਪ ਕੀਤਿਆਂ ਦਾ ਲਾਉਣਾ ਚਾਹੀਦਾ। ਇਸ ਕਰਕੇ ਮੈਂ ਤੁਹਾਨੂੰ ਗੋਜ ਭਰੀ ਬਾਤ ਬਿਲਕੁਲ ਨਹੀਂ ਦੱਸਾਂਗਾ।
1: ਬਾਤ ਖਾਲੋ ਮਦ ਦਿਨ ਰਾਤ
0: ਲੱਗਾ, ਬਸ ਦਿਨ ਤੇ ਰਾਤ ਦੀ ਬਾਤ ਹੈ, ਹੁਣ ਮੇਰਾ ਸਮਾਂ ਨਹੀਂ ਹੈ। ਮੈਂ ਤੁਹਾਨੂੰ ਕਿਹਾ ਕੁਝ ਸਮੇਂ ਅੰਦਰ, ਜਿਹੜਾ 12 ਸਾਲਾਂ ਦੀ ਗੱਲ ਕਰਦੇ ਹੋ, ਕੁਝ ਸਮੇਂ ਅੰਦਰ ਜਿੱਤ ਕੇ ਵਿਖਾ ਦਿਆਂਗਾ।
1: ਮੁਖੋਂ ਕਹਿੰਦੇ ਆਜੀ ਬਾਤ,
0: ਜਿੰਨਾ ਚਿਰ ਸਿਆਣਿਆਂ ਦੀਆਂ ਗੱਲਾਂ ਹੁੰਦੀਆਂ ਨੇ ਕੰਮ ਹੋ ਨਾ ਜਾਵੇ, ਉਹਨਾਂ ਚਿਰ ਮੂੰਹ ਤੋਂ ਗੱਲ ਕਹਿਣੀ ਕੋਈ ਬਹੁਤੀ ਚੰਗੀ ਨਹੀਂ ਹੁੰਦੀ। ਉਸ ਵੇਲੇ ਅਬਦਾਲੀ ਕਹਿੰਦਾ ਵੀ ਬਹੁਤੀਆਂ ਗੱਲਾਂ ਜਿਹੜੀਆਂ ਮੈਂ ਮੂੰਹ ਤੋਂ ਤੁਹਾਨੂੰ ਨਹੀਂ ਕਹਿੰਦਾ, ਇਹ ਚੰਗੀ ਅੱਛੀ ਬਾਤ ਨਹੀਂ ਹੈ। ਅਜੇ ਕੰਮ ਤੇ ਕਿਲਾ ਜਿੱਤਿਆ ਹੀ ਨਹੀਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿਆਂ। ਪਰ ਇਹ ਗੱਲਾਂ ਸਿਆਣੇ ਦੀਆਂ ਬਿਲਕੁਲ ਸਹੀ ਹੁੰਦੀਆਂ ਨੇ, ਜਦੋਂ ਹੋ ਜਾਵੇਗਾ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਅਬਦਾਲੀ ਨੇ ਕਿਹੜੀ ਜੁਗਤੀ ਨਾਲ ਕਿਲਾ ਜਿੱਤਿਆ ਹੈ।
1: ਮੂਰਖ ਲੋਕਨ ਮਨ ਨਹੀਂ ਆਵੇ,
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ, ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਲਿਖਦੇ ਨੇ, ਪਰ ਮੂਰਖ ਨਜੀਬ ਖਾਂ ਤੇ ਜਿਹੜੇ ਹੋਰ ਫੌਜ ਵਾਲੇ ਨੇ ਉਹਨਾਂ ਨੂੰ ਅਬਦਾਲੀ ਤੇ ਗੱਲਾਂ ਤੇ ਭਰੋਸਾ ਨਹੀਂ ਹੈ। ਮੂਰਖ ਨੇ ਵੀ ਇਹ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ, ਛੇਤੀ ਕਿਤੇ ਬੰਦੇ ਨੂੰ ਪ੍ਰਤੀਤ ਕਿੱਥੇ ਆਉਂਦੀ ਹੈ।
1: ਕੈਸਾ ਹਮ ਇਹ ਪ੍ਰਚਾਵੇ,
0: ਨਜੀਬ ਖਾਂ ਦੇ ਸਮੇਤ ਜਿਹੜੇ ਹੋਰ ਅਫਸਰ ਨੇ ਉਹ ਕਹਿਣ ਲੱਗੇ ਗਿਲਾ ਕੁਲਾ ਤੇ ਜਿੱਤਿਆ ਨਹੀਂ ਜਾਣਾ, ਗੱਲਾਂ ਹੀ ਬੋਲਦਾ ਹੈ, ਇਹ ਗੱਲਾਂ ਹੀ ਕਹਿ ਰਿਹਾ, ਬਸ ਇਹਨਾਂ ਗੱਲਾਂ ਕਰਕੇ ਸਾਡਾ ਜੀ ਪ੍ਰਚਾ ਰਿਹਾ ਵੀ ਇਹ ਚੁੱਪ ਕਰਕੇ ਫੌਜਾਂ ਲਾ ਕੇ ਬੈਠੇ ਰਹਿਣ, ਉਹ ਆਪਸ ਦੇ ਵਿੱਚ ਇਉਂ ਗੱਲਾਂ ਕਰਦੇ ਹਨ।
1: ਯੂੰ ਕਹਿ ਸਾ ਸੋ ਕਰੀ ਸਵਾਰੀ,
0: ਇਸ ਤਰ੍ਹਾਂ ਕਹਿ ਕੇ ਅੱਜ ਕੀ ਕੀਤਾ ਅਬਦਾਲੀ ਨੇ, ਰਾਹ ਦੇ ਸਮੇਂ ਆਪਣੇ ਰਾਜਿਆਂ ਵਾਲੇ ਕੱਪੜੇ ਉਤਾਰ ਕੇ ਤੇ ਆਮ ਸਾਦੇ ਕੱਪੜੇ ਫੌਜ ਵਾਲੇ ਕੱਪੜੇ ਪਾ ਕੇ ਆਪਣੀਆਂ ਸਵਾਰੀਆਂ ਨੂੰ ਛੱਡ ਕੇ, ਜਿੱਥੇ ਉਹ ਸਵਾਰੀ ਕਰਦਾ ਸੀ ਉਸ ਸਵਾਰੀ ਨੂੰ ਛੱਡ ਕੇ ਆਮ ਸਵਾਰੀ ਲੈ ਕਰਕੇ ਆਮ ਕੱਪੜੇ ਪਾ ਕੇ ਤੇ ਫੌਜ ਵਿੱਚ ਅਬਦਾਲੀ ਖੁਦ ਬਖੁਦ ਜਾਣਾ ਕੀਤਾ।
1: ਸਾਥ ਲੈ ਸਵਾਰ ਉਦੋਚਾਰੀ,
0: ਕਹਿੰਦੇ ਬਹੁਤੀ ਫੌਜ ਨਾਲ ਨਹੀਂ ਲਈ, ਸਾਰਿਆਂ ਨੂੰ ਭੁਲੇਖਾ ਪਾ ਦਿੱਤਾ, ਲਿਬਾਸ ਬਦਲਿਆ ਅਬਦਾਲੀ ਨੇ, ਦੋ ਚਾਰ ਜਿਹੜੇ ਬੰਦੇ ਨੇ ਸਿਰਫ ਉਹ ਹੀ ਨਾਲ ਲੈਣਾ ਕੀਤੇ ਨੇ ਤੇ ਅਬਦਾਲੀ ਆਪਣਾ ਲਿਬਾਸ ਬਦਲ ਕੇ ਉਸ ਕਿਲੇ ਦੇ ਤਰਫ ਨੂੰ ਜਾ ਰਿਹਾ ਹੈ।
1: ਛਤਰੀ ਪੱਕੋਂ ਡਰਿਓ ਜਾਣ,
0: ਛਤਰੀ ਹੁੰਦਾ ਜੀ ਜਿਹੜਾ ਰਾਜਿਆਂ ਦੇ ਸਿਰ ਤੇ ਛਤਰ ਹੁੰਦਾ ਹੈ, ਵੱਖਰਾ ਛਤਰ ਹੁੰਦਾ ਹੈ, ਉਹ ਛਤਰ ਵੀ ਅਬਦਾਲੀ ਨੇ ਲਾ ਦਿੱਤਾ। ਆਮ ਜਿਵੇਂ ਕੋਈ ਹੋਵੇ ਬੰਦਾ ਉਦਾਂ ਦਾ ਲਿਬਾਸ ਬਣਾ ਕੇ, ਸਾਦਾ ਲਿਬਾਸ ਬਣਾ ਕੇ, ਸਾਦੇ ਬੰਦੇ ਲੈ ਕੇ ਤੇ ਕਿਲੇ ਦੇ ਤਰਫ ਨੂੰ ਅਬਦਾਲੀ ਆਪ ਚੱਲਿਆ ਹੈ।
1: ਫਿਰ ਚਤਰ ਪਏ ਹੋਏ ਅਣਜਾਣ,
0: ਕਹਿੰਦੇ ਜਿਵੇਂ ਕੋਈ ਅਣਜਾਣ ਹੋਵੇ, ਬੇਸਮਝ ਹੋਵੇ, ਜਿਵੇਂ ਬਿਲਕੁਲ ਕੋਈ ਅਣਜਾਣ ਹੋਵੇ ਤੇ ਦੋ ਚਾਰ ਬੰਦਿਆਂ ਨੂੰ ਲੈ ਕੇ, ਫੌਜ ਵਾਲਿਆਂ ਨੂੰ ਵੀ ਪਛਾਣ ਨਹੀਂ ਆ ਰਿਹਾ ਤੇ ਅਬਦਾਲੀ ਜਿਹੜਾ ਹੈ ਉਹ ਭੁਲੇਖਾ ਪਾ ਰਿਹਾ ਕਿ ਕਿਲੇ ਦੇ ਚਾਰ ਸ਼ਫੇਰੇ ਜਿਵੇਂ ਕੋਈ ਅਣਜਾਣ ਬੰਦਾ ਘੁੰਮਦਾ ਹੋਵੇ ਤੇ ਇਸ ਤਰ੍ਹਾਂ ਉਹ ਘੁੰਮ ਰਿਹਾ ਹੈ, ਕਿਲੇ ਦੀ ਵਿਉਂਤ ਲਿਆ ਰਿਹਾ ਹੈ ਵੀ ਕਿਵੇਂ ਇਹਦੀ ਜਿਹੜੀ ਹੈ ਕਿੱਥੇ ਮੋਰਚਾ ਲਾਇਆ ਜਾਵੇ। ਪਰ ਗੁਰੂ ਖਾਲਸਾ ਜੀ ਜਿੰਨੇ ਮਰਜ਼ੀ ਵਿਉਂਤਾਂ ਲਾਈ ਜਾਣ, ਇੱਧਰ ਤੇ ਭਾਵੇਂ ਜਿੱਤਿਆ ਜਾਵੇ, ਪਰ ਇੱਕ ਚੇਤਾ ਰੱਖੋ ਕੁਲੀ ਕੁਲਦੀਪ ਬਰਾੜ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਆਪਣੀਆਂ CID ਵਾਲੇ ਬੜੇ ਬੜੇ ਅਫਸਰ ਘੱਲੇ ਸੀ, ਖੀਰ ਤੇ ਕੋਈ 10-12 ਅਫਸਰ ਆਏ ਸਨ ਤੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਮੀਟਿੰਗ ਕਰਕੇ ਤੇ ਉਹਨਾਂ ਦੇ ਹੀ ਰਹਿ ਗਏ ਸੀ, ਉਹ ਵਾਪਸ ਨਹੀਂ ਸੀ ਆਏ, ਉਹ ਸੰਤਾਂ ਵੱਲੋਂ ਲੜੇ ਸਨ। ਇਹ ਵੀ ਵਿਉਂਤ ਜਿਹੜੀ ਹੈ ਕਈ ਵਾਰ ਉਲਟ ਵੀ ਚੱਲ ਪੈਂਦੀ ਹੈ। ਪਰ ਹੁਣ ਇੱਥੇ ਜਿਹੜਾ ਅਬਦਾਲੀ ਹੈ ਉਹ ਅਣਜਾਣ ਬਣ ਕੇ ਕਿਲੇ ਦੇ ਚਾਰ ਸ਼ਫੇਰੇ ਵਿਉਂਤ ਲਾ ਰਿਹਾ ਹੈ।
1: ਦੇਖੀ ਜਗ੍ਹਾ ਉਨ ਉੱਚੀ ਨੀਚਾ,
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਕਿਲੇ ਦੀਆਂ ਦੀਵਾਰਾਂ ਬੜੀਆਂ ਉੱਚੀਆਂ ਨੇ, 35 ਫੁੱਟ ਦੀ ਤਾਂ ਦੀਵਾਰ ਹੈ, ਉਹ ਵੇਖ ਰਿਹਾ ਹੈ ਭਈ ਇੱਥੋਂ ਥਾਂ ਉੱਚਾ ਹੈ, ਇੱਥੋਂ ਥਾਂ ਨੀਵਾਂ ਹੈ, ਇਸ ਜਗ੍ਹਾ ਤੋਂ ਥਾਂ ਪੱਧਰਾ ਹੈ, ਮੇਰਾ ਮੋਰਚਾ ਕਿੱਥੇ ਲੱਗ ਸਕਦਾ ਹੈ, ਕਿਵੇਂ ਇੱਥੇ ਆ ਮੇਰੀਆਂ ਤੋਪਾਂ ਆ ਸਕਦੀਆਂ ਨੇ, ਉਹ ਸਾਰੀ ਘੇਰੇ ਘੇਰੇ ਘੁੰਮ ਕੇ ਜਗ੍ਹਾ ਦੇਖ ਰਿਹਾ ਹੈ, ਨੀਵੀਂ ਜਗ੍ਹਾ, ਉੱਚੀ ਜਗ੍ਹਾ, ਪੱਧਰ ਜਗ੍ਹਾ ਹੈ, ਖੁਦ ਅਬਦਾਲੀ ਜਿਹੜਾ ਹੈ ਉਹ ਆਪ ਦੇਖ ਰਿਹਾ ਹੈ।
1: ਵਿਦਰਾ ਕੀ ਸਭ ਦਿਲ ਕੇ ਬੀਚ,
0: ਕਹਿੰਦੇ ਇਸ ਤਰ੍ਹਾਂ ਸਾਰੀ ਜਿਹੜੀ ਉਹ ਵਿਧੀ ਸੀ ਨਾ ਦਿਨ ਵਿਖਿਆ ਜਾਣ ਬਣ ਕੇ ਉਹਨੂੰ ਘੋਖ ਲੈਣਾ ਕੀਤਾ ਅਬਦਾਲੀ ਨੇ।
1: ਆਏ ਲੈ ਸਰਦਾਰ ਬੁਲਾਏ,
0: ਜਿਸ ਵੇਲੇ ਸਮਾਂ ਲੰਘਿਆ ਕੁਝ ਤਾਂ ਸਰਦਾਰਾਂ ਨੂੰ ਜਿਹੜੇ ਮੁਖੀ ਮੁਖੀ ਅਫਸਰ ਸਨ ਉਹਨਾਂ ਨੂੰ ਅਬਦਾਲੀ ਨੇ ਬੁਲਾਉਣਾ ਕੀਤਾ।
1: ਦੇ ਮੋਰਚੇ ਨੇੜੇ ਕਰਾਏ,
0: ਕਹਿੰਦੇ ਅਬਦਾਲੀ ਨੇ ਉਹਨਾਂ ਨੂੰ ਹੁਕਮ ਕੀਤਾ ਸਾਰੀਆਂ ਜਗ੍ਹਾ ਵੇਖ ਕੇ, ਕਹਿੰਦਾ ਦਿਨ ਵੇਲੇ ਮੋਰਚੇ ਨੇੜੇ ਕਰ ਦਿਓ, ਦਿਨ ਵੇਲੇ ਮੋਰਚੇ ਕਿਲੇ ਦੇ ਨੇੜੇ ਕਰ ਦਿਓ ਤੇ ਰਾਤ ਦੇ ਸਮੇਂ ਮੋਰਚੇ ਪਛਾਂ ਕਰ ਦਿਓ। ਕੁਝ ਦਿਨ ਇਉਂ ਕਰਦਾ ਰਿਹਾ ਤੇ ਕੁਝ ਦਿਨ ਕਹਿੰਦਾ ਜੀ ਹੁਣ ਰਾਤ ਦੇ ਸਮੇਂ ਮੋਰਚੇ ਨੇੜੇ ਕਰ ਦਿਓ ਤੇ ਦਿਨ ਦੇ ਸਮੇਂ ਦੂਰ ਕਰ ਦੇ। ਦੇਖੋ ਕਿਵੇਂ ਦੀ ਜੋਤ ਬੰਦੀ ਹੈ, ਵੀ ਇੱਕ ਅੰਦਰ ਦੇ ਜਿਹੜੇ ਫੌਜ ਹੈ ਉਹਨਾਂ ਨੂੰ ਭੁਲੇਖਾ ਪਾਉਣਾ ਹੈ ਵੀ ਇਹ ਤੇ ਅਬਦਾਲੀ ਦਾ ਸੁਭਾਅ ਬਣ ਗਿਆ ਹੈ, ਕਦੀ ਮੋਰਚੇ ਦਿਨੇ ਕਰ ਨੇੜੇ ਕਰ ਦਿੰਦਾ ਹੈ, ਕਦੇ ਰਾਤ ਨੇੜੇ ਕਰ ਦਿੰਦਾ ਹੈ, ਪਰ ਅੰਦਰ ਦੀ ਘੋਖ ਜਿਹੜੀ ਹੈ ਉਹ ਕਿਸੇ ਨੂੰ ਦੱਸਦਾ ਨਹੀਂ ਹੈ। ਕਹਿੰਦਾ ਜੀ ਦਿਨ ਵੇਲੇ ਮੋਰਚੇ ਨੇੜੇ ਕਰ ਦਿਓ,
1: ਦਿਨੇ ਦੇਵੇ ਫਿਰ ਪਿੱਛੇ ਹਟਾ,
0: ਫਿਰ ਦਿਨ ਰਾਤ ਵੇਲੇ ਪਿਛਾਂ ਮੋਰਚੇ ਹਟਾ ਦਿੰਦਾ ਹੈ।
1: ਰਾਤ ਦੂਰ ਕਦ ਨੇੜੇ ਕਰਾ,
0: ਕਹਿੰਦੇ ਰਾਤ ਕਦੇ ਦੂਰ ਕਦੇ ਨੇੜੇ, ਕਈ ਦਿਹਾੜੇ ਜਿਹੜੇ ਨੇ ਇਸੇ ਵਿਉਂਤ ਦੇ ਵਿੱਚ ਅਬਦਾਲੀ ਨੇ ਬਤੀਤ ਖਾਲਸਾ ਜੀ ਕਰ ਦੇਣਾ ਕੀਤੇ।
1: ਇਸ ਵਿਦ ਉਨ ਕੋ ਬਹੁ ਪਰਮਾਵੈ,
0: ਸਤਨਾਮ ਸ਼੍ਰੀ। ਤੇ ਉਧਰ ਜਿਹੜਾ ਰਾਜਮਲ ਬੈਠਾ ਸੀ ਉਹ ਕਹਿੰਦਾ ਇਹਦੇ ਅਬਦਾਲੀ ਦੀ ਮੱਤ ਮਾਰੀ ਗਈ ਹੈ, ਇਹ ਤੋਂ ਕਿਲ੍ਹਾ ਤੇ ਜਿੱਤਿਆ ਨਹੀਂ ਜਾਣਾ, ਬਸ ਕਦੇ ਮੋਰਚੇ ਨੇੜੇ ਕਰ ਦਿੰਦਾ ਹੈ ਕਦੇ ਦੂਰ ਕਰ ਦਿੰਦਾ ਹੈ। ਕਹਿੰਦੇ ਬਹੁਤ ਦਿਨ ਅਬਦਾਲੀ ਨੇ ਇਸ ਤਰ੍ਹਾਂ ਅੰਦਰ ਵਾਲੀ ਫੌਜ ਨੂੰ ਰਾਜਮਲ ਨੂੰ ਭੁਲੇਖਾ ਪਾ ਦਿੱਤਾ ਵੀ ਇਹ ਤੇ ਅਬਦਾਲੀ ਦੀ ਇੱਕ ਰੋਜ਼ ਦੀ ਆਦਤ ਬਣ ਗਈ ਹੈ, ਮੋਰਚੇ ਨੇੜੇ ਕਰਨੇ ਦੂਰ ਕਰਨੇ। ਇਹ ਉਹ ਅੰਦਰ ਵਾਲੀ ਫੌਜ ਨੂੰ ਅਬਦਾਲੀ ਨੇ ਜੁਗਤੀ ਨਾਲ ਭਰਮਾ ਦੇਣਾ ਕੀਤਾ ਹੈ।
1: ਦਿਲ ਕਚੋ ਗਮ ਨਾ ਆਵੇ,
0: ਭਾਈ ਸਾਹਿਬ ਜੀ ਕਹਿੰਦੇ ਜਿਹੜੇ ਅੰਦਰ ਫੌਜ ਹੈ ਉਹਨਾਂ ਦੇ ਅੰਦਰ ਕੋਈ ਗਮ ਨਹੀਂ ਹੈ, ਉਹ ਕੋਈ ਇਸ ਤਰ੍ਹਾਂ ਦੀ ਬਾਤ ਨਹੀਂ ਕਰ ਰਹੇ, ਬਿਲਕੁਲ ਬੇਗਮ ਹੋ ਕੇ ਉਹ ਕਿਲੇ ਵਿੱਚ ਨੇ। ਪੀ ਇਹ ਤੇ ਉਹਦੀ ਰੋਜ਼ ਦੀ ਆਦਤ ਹੈ। ਹੁਣ ਖਾਲਸਾ ਜੀ ਜਿਹੜੇ ਕਿਲੇ ਵਿੱਚ ਮੌਜੂਦ ਹੈ ਤਿਆਰੀ ਤਾਂ ਉਹਨਾਂ ਨੂੰ ਰੱਖਣੀ ਚਾਹੀਦੀ ਹੈ, ਅਗਰ ਜੇ ਕਰ ਗਿੱਦੜ ਦਾ ਸ਼ਿਕਾਰ ਕਰਨ ਵਾਸਤੇ ਜਾਣਾ ਹੋਵੇ ਨਾ ਤਾਂ ਫਿਰ ਤਿਆਰੀ ਸ਼ੇਰ ਦੀ ਕਰਕੇ ਜਾਣਾ ਪੈਂਦਾ ਹੈ। ਤਿਆਰੀ ਜਿਹੜੀ ਹੈ ਵੀ ਸ਼ੇਰ ਦਾ ਸ਼ਿਕਾਰ ਚੱਲ ਰਿਹਾ, ਕੜਨਾ ਬੇਸ਼ੱਕ ਗਿੱਦੜ ਦਾ ਹੋਵੇ, ਕਦੇ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਵੀ ਦੁਸ਼ਮਣ ਕਮਜ਼ੋਰ ਹੈ, ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਹ ਤੇ ਗੁਰੂ ਕੇ ਖਾਲਸੇ ਦੀਆਂ ਬਰਕਤਾਂ ਹੋਈਆਂ ਕਰਦੀਆਂ ਨੇ। ਹੁਣ ਅਬਦਾਲੀ ਨੇ ਅੰਦਰ ਵਾਲੀ ਫੌਜ ਨੂੰ ਭਰਮਾ ਦਿੱਤਾ ਹੈ। ਕੱਲ ਨੂੰ ਪ੍ਰਸੰਗ ਬੜਾ ਸੁੰਦਰ ਆਵੇਗਾ, ਅਬਦਾਲੀ ਕਿਲੇ ਨੂੰ ਜਿੱਤਦਾ ਹੈ, ਕਿਵੇਂ ਜਿੱਤੇਗਾ ਉਹ ਆਪਾਂ ਕੱਲ ਦੇ ਪ੍ਰਸੰਗ ਅੰਦਰ ਸਾਂਝਾ ਕਰਾਂਗੇ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਸ਼ਾਮ ਦੇ ਸਮੇਂ ਆਪਾਂ ਪਾਲਕੀ ਸਾਹਿਬ ਚੌਂਕੀਆਂ ਪ੍ਰਾਰੰਭ ਨੇ ਉਹਨਾਂ ਵਿੱਚ ਵੀ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ, ਸਮੇਂ ਦੇ ਲਿਹਾਜ਼ੇ ਨੂੰ ਜਾਣਦਿਆਂ ਹੋਇਆਂ, ਕਿਉਂਕਿ ਸਮੇਂ ਮੁਤਾਬਕ ਹਰੇਕ ਹੀ ਕਥਾ ਵਿਚਾਰ ਹੋਇਆ ਕਰਦੀ ਹੈ। ਆਪਾਂ ਇੱਥੇ ਸਮਾਪਤੀ ਵੱਲ ਆਵਾਂਗੇ ਔਰ ਸਮੂਹ ਸੰਗਤਾਂ ਜਿਹੜੀਆਂ ਨੇ ਪਹਿਲਾ ਪ੍ਰਕਾਸ਼ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਕੇ ਰਾਹ ਜੋ ਹਮਰੇ ਚਾਹੇ ਦਰਸ਼ਨ ਹੇਰਾ ਸੋ ਸਰਦਾ ਤਰ ਹੇਰਨ ਕਰ ਗਨ ਪਾਪਣ ਕੋ ਤਤ ਸ਼ਿਨ ਹਰ ਮੌਕੋ ਬਾਤ ਕਰਨ ਕੀ ਚਾਹੈ ਪੜੈ ਸੁਣੈ ਗੁਰੂ ਗ੍ਰੰਥ ਉਮਾ ਹੈ ਤਿਸ ਮੈਂ ਕਹਿਓ ਸੋ ਕਰੈ ਕਮਾਵਣ ਚਾਰ ਪਦਾਰਥ ਲੇ ਮਨ ਪਾਵਣ ਹੋਹੇ ਕਾਮਨਾ ਸਿੱਖ ਕੈ ਕੋਈ ਵਿਘਨ ਪਰੈ ਕੈ ਸੰਕਟ ਹੋਈ ਸ਼ਰਨ ਗ੍ਰੰਥ ਸਾਹਿਬ ਕੀ ਜਾਏ ਤਤ ਸ਼ਿਨ ਸਤਿਗੁਰੂ ਬਣੈ ਸਹਾਏ ਸਰਧਾਲੂ ਕੋ ਸਭ ਕਿਛ ਹੈ ਹੋਹੇ ਨਿਸ਼ਰਦਕ ਕਿਮੂ ਨਾ ਲਹੈ ਤਨ ਸਦੀਵ ਥਿਰ ਰਹੇ ਨਾ ਕੋਏ ਗ੍ਰੰਥ ਰਿਦਾ ਗੁਰੂ ਕੋ ਲਿਹੋ ਜੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਤਿਗੁਰੂ ਜੀ ਕਿਰਪਾ ਕਰਨ, ਇਹਦੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀਆਂ ਮਾਫੀਆਂ, ਸਤਿਕਾਰਯੋਗ ਬਾਬਾ ਜੀ ਅੰਤਲੇ ਬਚਨ ਪੜੋ ਫਤਿਹ ਨਾਲ ਸਾਂਝ ਪਾਈਏ।

ਕਰ ਨਾਲੇ ਸੱਚ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ।

ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ ਦੇ ਅਰੋਗਤਾ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਇਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬਨਵਾਜ ਦਾਤਾਰ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ। ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅੱਗੇ ਤੋਂ ਸਮਤ ਬਖਸ਼ਣੀ। ਪਾਤਸ਼ਾਹ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਨੇ। ਦੂਸਰੇ ਦਿਨ ਦੀ ਸ਼ਬਦ ਚੌਂਕੀ ਦੀ ਆਰੰਭਤਾ ਦੀ ਆਗਿਆ ਬਖਸ਼ੋ। ਆਪ ਜੀ ਸਮੂਹ ਸੰਗਤ ਦੀ ਅਗਵਾਈ ਕਰਕੇ ਆਪਣੀ ਸਿਫਤ ਸਲਾਹ ਦਾ ਬਾਲ ਬਖਸ਼ਿਸ਼ ਕਰਨਾ। ਸਮੂਹ ਸੰਗਤ ਨੂੰ ਆਪਣਾ ਅਦਬ ਸਤਿਕਾਰ ਕਾਇਮ ਰੱਖਣ ਦੀ ਸਮਤ ਬਖਸ਼ਣੀ। ਕਿਰਪਾ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ। ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ

सोनिहाल सत श्री अकाल।

नाम श्री वाम सत नाम श्री वाहे गुरु साहेब जी सा

0: ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਹੇ ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ। ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸ਼ਬਦ ਚੌਂਕੀ ਸਮਾਗਮ ਹੋ ਰਹੇ ਹਨ। ਅੱਜ ਦੂਸਰੀ ਸ਼ਬਦ ਚੌਂਕੀ ਦੀ ਸੰਪੂਰਨਤਾਈ ਹੋਈ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਨੇ ਜੋ ਜੋ ਵੀ ਸੇਵਾਵਾਂ ਨਿਭਾਈਆਂ ਹਨ ਸਭਨਾਂ ਦੇ ਨਾਂ ਥਾਂ ਆਪ ਜੀ ਜਾਣਦੇ ਹੋ। ਕਿਰਪਾ ਕਰਨੀ ਭਾਵਨਾਵਾਂ ਨੂੰ ਭਾਗ ਲਾਉਣੇ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਇਸੇ ਹੀ ਤਰ੍ਹਾਂ ਦਰ ਘਰ ਦੀ ਸੇਵਾ ਦਾ ਚਾਓ ਉਦਮ ਅਤੇ ਉਪਰਾਲਾ ਬਖਸ਼ਿਸ਼ ਕਰਨਾ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਲੱਦਾ ਬਤੀਤ ਹੋਇਆ ਹੈ ਜੀ ਚਾਰ ਪਹਿਰ ਰਹਿਣ ਆਈ ਹੈ। ਕਿਰਪਾ ਕਰਨੀ ਆਪ ਜੀਆਂ ਦੀ ਯਾਦ ਅੰਦਰ ਹੀ ਬਤੀਤ ਹੋ ਜਾਵੇ ਅੰਮ੍ਰਿਤ ਵੇਲੇ ਤੱਕ ਸਰੀਰ ਵਿੱਚ ਸਵਾਸ ਰਹੇ ਤਾਂ ਅੰਮ੍ਰਿਤ ਵੇਲਾ ਬਖਸ਼ਿਸ਼ ਕਰਕੇ ਨਿਵਾਜਣਾ ਦਰਸ਼ਨ ਦੀਦਾਰ ਸੇਵਾ ਸਿਮਰਨ ਸਤਸੰਗ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਣਾ ਹੋਈਆਂ ਸਰਬੱਤ ਭੁੱਲਾਂ ਦੀ ਖਿਮਾ ਬਖਸ਼ਣੀ। ਕਿਰਪਾ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਦਿਆਂ ਹੋਇਆਂ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੇ ਕਰਕੇ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋ ਰਹੀਆਂ ਹਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦੂਸਰੇ ਦਿਨ ਦੇ ਸ਼ਬਦ ਚੌਂਕੀ ਸਮਾਗਮਾਂ ਦੇ ਵਿੱਚ ਆਪ ਜੀ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੋ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਹਾਰਦਿਕ ਜੀ ਆਇਆਂ ਨੂੰ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਦਾ ਇੱਕ ਦਿਨ ਸ਼ਬਦ ਰਹਿੰਦੇ ਦਿਨਾਂ ਵਿੱਚ ਵੀ ਆਪ ਜੀਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ। ਫੁੱਲਾਂ ਦੀ ਸੇਵਾ ਵਾਸਤੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭੈਣ ਪਵਨਦੀਪ ਕੌਰ ਹੋਣਾ ਨੂੰ ਆਪ ਜੀ ਨੇ ਜ਼ਰੂਰ ਮਿਲਣਾ। ਮਾਇਆ ਕਰਕੇ ਵੀ ਸੇਵਾ ਕਰ ਸਕਦੇ ਹੋ, ਫੁੱਲ ਲਿਆਉਣ ਦੀ ਵੀ ਸੇਵਾ ਕਰ ਸਕਦੇ ਹੋ। ਆਪ ਜੀਆਂ ਨੇ ਭੈਣ ਪਵਨਦੀਪ ਕੌਰ ਹੋਣਾ ਪਾਸੋਂ ਸਾਰੀ ਜਾਣਕਾਰੀ ਲੈ ਲੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੀ ਸੰਗਤ ਦੇ ਵਿਚਾਰਾਂ ਦੇ ਨਾਲ ਸ਼ਬਦ ਚੌਂਕੀ ਪੰਜ ਦਿਨ ਹੋਊਗੀ ਜੀ, ਸ਼ਨੀਵਾਰ ਤੱਕ ਚੱਲਣਗੀਆਂ। ਕੱਲ੍ਹ ਦਾ ਦਿਨ ਲਾਸਟ ਨਹੀਂ ਹੈਗਾ ਆ, ਥਰਸਡੇ ਅਤੇ ਫਰਾਈਡੇ ਅਤੇ ਸੈਚਰਡੇ ਵੀ ਹੋਊਗੀ, ਜਿਸ ਦੀ ਆਰੰਭਤਾ ਦਾ ਬਾਰੇ ਤੁਹਾਨੂੰ ਕੱਲ੍ਹ ਨੂੰ ਦੱਸ ਦਿੱਤਾ ਜਾਊਗਾ। ਮਹਾਰਾਜ ਪ੍ਰਕਾਸ਼ ਜ਼ਰੂਰ ਹੋਣੇ ਨੇ, ਪਰ ਸ਼ਬਦ ਚੌਂਕੀ ਵੀ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।